0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Radio 94.7 Sunday, sare listeners da bahut bahut swagat hai ji ajj de is khoobsurat sham de program ch jehda ki 7:02 minute te studio di ghadiyan de recording shuru ho chuki hai 28 Mai ਤੇ ਮਈ ਦਾ ਮਹੀਨਾ ਵੀ ਲੱਗਦਾ ਚੱਲਦਾ ਲੱਗ ਰਿਹਾ ਇਸ ਵਾਰ ਤੇ ਪਤਾ ਹੀ ਨਹੀਂ ਲੱਗਿਆ ਵੀ ਕਿਸ ਤਰੀਕੇ ਨਾਲ ਇੰਨੀ ਤੇਜ਼ੀ ਦੇ ਨਾਲ ਇਹ ਸਾਲ

0: ਜਿਹੜਾ ਬੀਤ ਗਿਆ। ਸੋ ਇਸ ਕਰਕੇ ਕਹਿ ਰਹੇ ਹਾਂ ਜੇ 5 ਮਹੀਨੇ ਦਾ ਪਤਾ ਨਹੀਂ ਲੱਗਾ ਤੇ ਬਾਕੀ ਦਾ ਵੀ ਕੀ ਪਤਾ ਲੱਗਣਾ। ਤੁਸੀਂ ਸੋਚਦੇ ਹੋ ਕਿ ਸਾਲ ਤੇ ਹਲੇ ਬੀਤੇ ਨਹੀਂ, ਸਾਲ ਤੇ ਹਲੇ ਪਿੱਛੇ ਆ, ਬਟ ਹਾਲਾਤਾਂ ਉੱਤੇ ਲੱਗਦਾ ਹੀ ਪਿਆ। ਤੇ ਇਸ ਕਰਕੇ ਹਾਲਾਤ ਵਾਕਈ ਚੇਂਜ ਜਿਹੜੇ ਆ ਹੋ ਜਾਣੇ ਆ। ਸੋ ਆਈ ਹੋਪ ਤੁਸੀਂ ਸੋ ਫਾਰ ਜਿਹੜਾ ਤੁਹਾਡਾ ਸਾਲ ਨਿਕਲਿਆ ਵਧੀਆ ਨਿਕਲਿਆ ਹੋਵੇਗਾ। ਤੇ ਕਿਉਂਕਿ ਜਿੰਨਾ ਵਧੀਆ ਸਾਲ ਰਹੇਗਾ ਉਨਾ ਹੀ ਵਧੀਆ ਸਾਡੇ ਸਾਰਿਆਂ ਵਾਸਤੇ, ਕਿਉਂਕਿ ਆਪਾਂ ਚੰਗੇ ਤਰੀਕੇ ਨਾਲ ਨਿਕਲਾਂਗੇ। ਇੱਕ ਛੋਟੀ ਜਿਹੀ ਬ੍ਰੇਕਿੰਗ ਨਿਊਜ਼ ਟਾਈਪ ਨਿਊਜ਼ ਆ ਰਹੀ ਹੈ ਵੀ US ਇਰਾਨ ਨੇ ਇੱਕ ਟੈਂਟੇਟਿਵ ਜੀ ਡੀਲ ਜਿਹੜੀ ਹੈ ਉਹ ਹੋ ਗਈ ਇਹਨਾਂ ਦੀ, ਤੇ ਸੀਜ਼ ਫਾਇਰ ਜਿਹੜਾ ਐਕਸਟੈਂਡ ਕੀਤਾ ਹੈ। ਹੁਣ ਕੀ ਖਬਰ ਹੈ ਥੋੜ੍ਹੀ ਜਿਹੀ, ਥੋੜ੍ਹੀ ਦੇਰ ਤੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਬਟ ਤਾਜ਼ੀ ਤਾਜ਼ੀ ਖਬਰ ਜਿਹੜੀ ਉੱਡਦੀ ਆ ਰਹੀ ਹੈ। ਤੇ ਇਹ ਕੁਛ ਇੱਕ ਮੇਨ ਖਬਰਾਂ ਜਿਹੜੀਆਂ ਨੇ ਉਹ ਸੁਣ ਰਹੇ ਹਾਂ ਆਪਾਂ। ਇਸ ਤੋਂ ਇਲਾਵਾ ਕੁਛ ਇੱਕ ਐਸੀਆਂ ਖਬਰਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਤੇ ਬਹੁਤ ਵਧੀਆ ਹੁੰਦੀਆਂ ਨੇ ਗੱਲਾਂ ਬਾਤਾਂ ਜਿਹੜੀਆਂ, ਤੇ ਉਹ ਵੀ ਸੁਣਨ ਵਾਲੀਆਂ ਹੁੰਦੀਆਂ, ਕਿਉਂਕਿ ਇਹਦੇ ਚ ਇੱਕ ਜਿਹੜੇ ਕਾਫੀ ਵਧੀਆ ਵਧੀਆ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਤੇ ਆਪਾਂ ਤੁਹਾਡੇ ਤੱਕ ਵੀ ਉਹ ਸ਼ੇਅਰ ਕਰਦੇ ਹਾਂ। ਤੇ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਨਾਲ ਦੀ ਨਾਲ ਹੁੰਦੀਆਂ ਰਹਿੰਦੇ, ਪਤਾ ਲੱਗਦਾ ਰਹਿੰਦਾ। ਗਲਾ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਤਬੀਅਤ ਠੀਕ ਨਹੀਂ ਸੀ, ਹੁਣ ਅੱਗੇ ਨਾਲੋਂ ਬੈਟਰ ਹੋ ਗਿਆ ਜੀ। ਵੈਸੇ ਮੈਂ ਪਹਿਲਾਂ ਨਾਲੋਂ ਕਿਤੇ ਬੈਟਰ ਹਾਂ, ਤੇ ਥੋੜ੍ਹਾ ਤੁਰਨਾ ਫਿਰਨਾ ਵੀ ਸ਼ੁਰੂ ਕਰਤਾ ਥੋੜ੍ਹਾ ਥੋੜ੍ਹਾ, ਬਟ ਆਲ ਆਫ ਸਡਨ ਇੱਕਦਮ ਹੀ ਜਿਹਨੂੰ ਕਹਿੰਦੇ ਵੀ ਥੋੜ੍ਹਾ ਝਟਕਾ ਜਿਹਾ ਲੱਗਿਆ, ਬਿਮਾਰ ਜਿਹਾ ਫੀਲ ਕਰਨਾ ਸ਼ੁਰੂ ਕੀਤਾ ਸੀ ਮੈਂ। ਤੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ। ਸੋ ਇਹ ਪ੍ਰੋਗਰਾਮ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਸੋ ਕੱਲ੍ਹ ਦਾ ਦਿਨ ਜਿਹੜਾ ਸੀਗਾ ਉਹ ਈਦ ਦਾ ਸੀਗਾ, ਤੇ ਸਾਰੇ ਦੋਸਤਾਂ ਨੂੰ ਜਿਨ੍ਹਾਂ ਨੇ ਈਦ ਮਨਾਈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ ਈਦ ਦੇ ਮੌਕੇ ਦੇ ਉੱਤੇ ਖੁਸ਼ੀਆਂ ਦਾ ਦਿਨ ਹੁੰਦਾ, ਤਿਉਹਾਰ ਹੁੰਦਾ, ਲੋਕੀ ਆਪਣੇ ਆਪਣੇ ਤਰੀਕੇ ਨਾਲ ਇਸ ਦਿਨ ਨੂੰ ਮਨਾਉਂਦੇ ਆ, ਤੇ ਉਹਨਾਂ ਨੂੰ ਇਸ ਈਦ ਦੇ ਮੌਕੇ ਦੀ ਵਧਾਈ ਹੋਵੇ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ ਵੀ ਕਈ ਪ੍ਰੋਗਰਾਮ ਜਿਹੜੇ ਨੇ ਹੋਣ ਜਾ ਰਹੇ ਆ, ਤੇ ਪਲੱਸ ਆਪਾਂ ਵੀ ਕੁਛ ਨਾ ਕੁਛ ਐਕਟੀਵਿਟੀ ਜਿਹੜੀਆਂ ਨੇ ਉਹ ਕਰਾਂਗੇ, ਜਿਹਦੇ ਬਾਰੇ ਅਪਡੇਟ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕਿ ਵੀ ਕਿੱਧਰਲੇ ਪਾਸੇ ਕੀ ਕੁਛ ਗੱਲਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਕੁਛ ਇੱਕ ਖਾਸ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਨੇ ਉਹਦੇ ਬਾਰੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਜ਼ਿਕਰ ਕਰ ਦੇਣਾ ਚਾਹੀਦਾ ਕਿ ਵੀ ਖਬਰਾਂ ਜਿਹੜੀਆਂ ਨੇ ਬੇਸਿਕਲੀ, ਤੇ ਤੁਹਾਨੂੰ ਪਤਾ ਵੀ ਇੰਡੀਆ ਦੇ ਮਿਨਿਸਟਰ ਪਿਊਸ਼ ਗੋਇਲ ਵੀ ਇੱਥੇ ਆਏ ਸੀ, 112 ਬੰਦਿਆਂ ਦਾ ਗਰੁੱਪ ਲੈ ਕੇ ਆਏ ਸੀ ਪਹਿਲੀ ਵਾਰੀ, ਜਿਹੜਾ ਕਿ ਉਹਨਾਂ ਨੇ ਕਾਫੀ ਜ਼ਿਆਦਾ ਕਹਿੰਦੇ ਵੀ ਵੱਡਾ ਗਰੁੱਪ ਸੀਗਾ ਸਾਡਾ ਪਹਿਲੇ ਦੇ ਮੁਕਾਬਲੇ, ਤੇ ਪ੍ਰਾਈਮ ਮਿਨਿਸਟਰ ਕਾਰਨੀ ਦੇ ਨਾਲ ਵੀ ਮਿਲੇ ਆ, ਹੋਰ ਵੀ ਬਾਕੀ ਸਾਰਿਆਂ ਦੇ ਨਾਲ ਮਿਲਣ ਤੋਂ ਇਲਾਵਾ, ਕਿਹਾ ਵੀ ਇਹ ਗੇਮ ਚੇਂਜਰ ਹੋਏਗਾ ਜਿਹਦੇ 'ਚ ਕਾਫੀ ਕੁਛ ਪਹਿਲੇ ਦੇ ਮੁਕਾਬਲੇ ਚੇਂਜ ਨਜ਼ਰ ਆਏਗਾ, ਤੇ ਹੁਣ ਕੀ ਕੁਛ ਆਏਗਾ ਉਹ ਤੇ ਦੇਖਿਆ ਜਾਏਗਾ। ਥੋੜ੍ਹਾ ਜਿਹਾ ਇੰਡੀਆ ਦੇ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ HDFC ਕਰਕੇ ਬੈਂਕ ਹੈ ਇੰਡੀਆ ਦਾ, ਜਿਹਨੂੰ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਮੰਨਿਆ ਜਾਂਦਾ, ਉਹਦੀ ਇੱਕ ਘੁਟਾਲੇ ਦੀ ਖਬਰ ਜਿਹੜੀ ਸਾਹਮਣੇ ਆਈ ਹੈ, ਉਹ ਖਬਰ ਕੀ ਹੈ ਥੋੜ੍ਹੀ ਜਿਹੀ ਉਹਦੇ ਬਾਰੇ ਜਾਣਕਾਰੀ ਲੈ ਲੈਂਦੇ ਹਾਂ, ਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ। ਸਬਨੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੋਂ ਲੈ ਕੇ 5 ਵਜੇ ਤੱਕ
1: देश के
0: ਸੁਣਦੇ।
1: सबसे बड़े बैंक में कैसे हुआ एक बहुत बड़ा छलावा? क्या आपको HDFC बैंक में एक बहुत बड़े गड़बड़ झाले के बारे में खबर पता चली है? दोस्तों, HDFC बैंक कोई छोटा मोटा बैंक नहीं है, भारत देश का सबसे बड़ा प्राइवेट बैंक है। एक ऐसा बैंक है जिसकी ऑलमोस्ट जो मार्केट शेयर है वो 15 से 18% है, मतलब इस देश के 15 से 18% लोगों का जो अकाउंट है वो HDFC अकाउंट है। मोस्टली आपने देखा होगा देश के जो बड़े बड़े कॉर्पोरेट्स हैं उनकी जो सैलरी अकाउंट्स होते हैं वो HDFC अकाउंट होते हैं। दोस्तों, HDFC देश का न केवल सबसे बड़ा बैंक है बल्कि सबसे आप कह सकते हैं कि डिसिप्लिन बैंक माना जाता है, सबसे अच्छा बैंक माना जाता है, सबसे ट्रांसपेरेंट बैंक माना जाता है। लेकिन अब HDFC बैंक को लेकर एक बहुत बड़ा खुलासा हो गया है, एक ऐसा खुलासा जो HDFC की पूरी जो सिस्टम है उस पर भी सवाल उठाता है और साथ में ये भी सवाल उठाता है कि ये सब कुछ होता रहा और RBI कैसे देखती रही। सब कुछ बहुत ही आसान भाषा में आपको मैं समझाने वाली हूँ दोस्तों। अंग्रेजी

0: अगर उस बैंकिंग सिस्टम में इतने बड़े बैंक जो देश का सबसे बड़ा प्राइवेट बैंक है उसमें इस तरह का मामला देखने को मिलता है तो ये किसी भी लिहाज से ठीक नहीं है। आरबीआई को इस पे एक्शन लेना चाहिए, सरकार को इसमें तुरंत कार्रवाई करनी चाहिए। आपको क्या लगता है दोस्तों, कमेंट बॉक्स में जरूर लिखें।
1: बिल्कुल जी, जरा इंडिया जरा है जे इन्ने सालों तो बचा रहता है वो, क्योंकि आरबीआई इज वन ऑफ द बिगेस्ट रीजन जरा कि इंडिया का तुम्हें तो पता भी डॉक्टर अंबेडकर की एक बुक सी रूपी ਉਹਦੇ ਮਾਡਲ ਦੇ ਉੱਤੇ, ਕਿਉਂਕਿ ਉਹਨਾਂ ਦਾ ਪੀਐਚਡੀ ਦਾ ਥੀਸਿਸ ਸੀਗਾ, ਉਸ ਥੀਸਿਸ ਦੇ ਬੇਸਿਸ ਦੇ ਉੱਤੇ ਹੀ ਇਹ ਆਰਬੀਆਈ ਬਣਾਇਆ ਗਿਆ ਸੀਗਾ, ਰਿਜ਼ਰਵ ਬੈਂਕ ਆਫ ਇੰਡੀਆ, ਜਿਹੜਾ ਕਿ ਬਹੁਤ ਘੱਟ ਕੰਟਰੀਜ਼ ਨੂੰ ਪਤਾ ਹੁੰਦਾ ਵੀ ਇਹ ਕੰਮ ਵੀ ਕੀਤਾ ਜਾ ਸਕਦਾ, ਤੇ ਆਰਬੀਆਈ ਜਿਹੜਾ ਉਹ ਇੰਡੀਆ ਨੂੰ ਪ੍ਰੋਟੈਕਟ ਕਰਦਾ ਉਹਦੇ ਫਾਈਨੈਂਸ਼ੀਅਲ ਸਾਰੀਆਂ ਚੀਜ਼ਾਂ ਨੂੰ। ਬਟ ਇੱਥੇ ਉਹੀ ਬਾਰ ਬਾਰ ਵਿਚਾਰਾ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀਗੀ ਵੀ ਇੰਨਾ ਪੈਸਾ ਜਿਹੜਾ ਤੁਸੀਂ ਅਮੈਂਡ ਕਰਕੇ, ਕਿਉਂਕਿ ਤੇ ਬੈਂਕ ਆਪਣੀ ਮਰਜ਼ੀ ਦੇ ਨਾਲ ਇਹ ਸਭ ਕੁਝ ਕਰ ਰਹੀ ਹੈ। ਲੋਕਲ ਵੀ ਤੁਸੀਂ ਦੇਖਿਆ ਵੀ ਇੱਥੇ ਵੀ ਬੈਂਕ ਜਿਹੜੇ ਨੇ ਬਹੁਤ ਮੁਨਾਫਾ ਕਮਾਉਂਦੇ ਆ, ਬਹੁਤ ਮੋਟੀ ਮੋਟੀ ਰਕਮਾਂ, ਕੋਈ ਜੀਵੇ ਚਾਹੇ ਮਰੇ, ਬਟ ਇਹਨੂੰ ਕਹਿੰਦੇ ਨੇ ਵੀ ਇੱਕ ਸੁਥਰਾ ਘੋਲ ਪਤਾਸੇ ਪੀਏ ਦੇ ਇੱਕ ਵਾਰ ਗੱਲ ਹੁੰਦੀ ਹੈ, ਬਟ ਇਹ ਵੀ ਇਹਨਾਂ ਦਾ ਪ੍ਰੋਫਿਟ ਕਦੀ ਨਾ ਘਟੇ, ਇਹਨਾਂ ਨੂੰ ਪ੍ਰੋਫਿਟ ਜਿਹੜਾ ਫੁੱਲ ਫਲੈਜ ਮਿਲਦਾ ਹੀ ਰਹਿੰਦਾ ਹਮੇਸ਼ਾ ਹੀ ਹੈ। ਜਿਹੜੇ ਬੈਂਕਾਂ ਨੂੰ ਗਵਰਨਮੈਂਟ ਪ੍ਰੋਟੈਕਟ ਕਰਦੀ ਹੈ ਵੀ ਬੈਂਕਿੰਗ ਸਿਸਟਮ ਠੀਕ ਰਹੇ, ਬਟ ਉਹਦੇ ਨਾਲ ਨਾਲ ਉਹਦੀ ਪ੍ਰੋਟੈਕਸ਼ਨ ਦੇ ਵਿੱਚ ਇਹ ਵੀ ਸਿਕਿਓਰ ਹੋ ਜਾਂਦਾ ਵੀ ਇਹ ਪੈਸੇ ਜਿਹੜੇ ਆ ਉਹ ਚੰਗੇ ਤਰੀਕੇ ਨਾਲ ਕਮਾ ਲੈਂਦੇ। ਵੈਸੇ ਆਪਾਂ ਸਮਝਦੇ ਹਾਂ ਵੀ ਮੋੜ ਗਈ ਤੋਂ ਜਾਂ ਹੋਰ ਇਹਨਾਂ ਚੀਜ਼ਾਂ ਤੋਂ ਪੈਸੇ ਜਿਹੜੇ ਉਹ ਕਮਾਉਂਦੇ ਨੇ, ਬਟ ਇਹ ਜਿਹੜਾ ਸਾਡਾ ਪੈਸਾ ਹੀ ਹੁੰਦਾ ਇਹਨੂੰ ਅੱਗੇ ਇਨਵੈਸਟ ਕਰਕੇ ਤੇ ਬਹੁਤ ਪੈਸਾ ਜਿਹੜਾ ਬੈਂਕਾਂ ਕੋਲ ਆਉਂਦਾ, ਤੇ ਜਿਹਦੇ ਕਰਕੇ ਲੋਕਲ ਬੈਂਕ ਜਿਹੜੇ ਨੇ ਉਹ ਕਾਫੀ ਫਾਇਦੇ ਦੇ ਵਿੱਚ ਰਹਿੰਦੇ। ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ, ਇੱਕ ਖਬਰ ਪੰਜਾਬ ਤੋਂ ਆ ਰਹੀ ਹੈ ਵੀ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹ ਬੀਜੇਪੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੀ ਕਹਿੰਦੇ ਆ, ਇਹ ਗੱਲ
2: ਨਰਿੰਦਰ
1: ਸੁਣਦੇ ਹਾਂ ਫਿਰ
2: ਮੋਦੀ
1: ਵਾਪਸ ਮਿਲਦੇ ਹਾਂ ਜੀ।
2: ਖਾਸ ਕਰਕੇ ਪੰਜਾਬ ਨੂੰ ਪਿਆਰ ਕਰਦੇ ਨੇ, ਅਸੀਂ ਪੰਜਾਬ ਨੂੰ ਦੁਆਰਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਵਾਂਗੂ ਉਹ ਜਿਹਾ ਰਾਜ ਲਿਆਉਣਾ ਚਾਹੁੰਦੇ ਹਾਂ। ਸਾਰੀਆਂ ਪਾਰਟੀਆਂ ਨੂੰ ਦੇਖ ਲਿਆ, ਹੁਣ ਭਾਰਤੀ ਜਨਤਾ ਪਾਰਟੀ ਇੱਥੇ ਇਲੈਕਸ਼ਨ ਲੜ ਕੇ ਸੂਬੇ 'ਚ ਸਰਕਾਰ ਬਣਾਏਗੀ।
3: ਬੀਜੇਪੀ ਦੇ ਨਵੇਂ ਪ੍ਰਧਾਨ ਕੇਵਲ ਢਿੱਲੋਂ ਮੌਜੂਦ ਸਨ। ਢਿੱਲੋਂ ਸਾਹਿਬ ਇੱਕ ਗੱਲ ਦੱਸੋ, ਸਭ ਤੋਂ ਪਹਿਲਾਂ ਪ੍ਰਧਾਨਗੀ ਦਾ ਅਹੁਦਾ ਤੁਹਾਨੂੰ ਮਿਲ ਗਿਆ, ਇਲੈਕਸ਼ਨ ਟਾਈਮ ਹੈ, ਪ੍ਰਾਇਓਰਟੀਜ਼ ਕੀ ਨੇ ਤਿੰਨ ਤੁਹਾਡੀਆਂ?
2: ਦੇਖੋ, ਪ੍ਰਾਇਓਰਟੀਜ਼ ਹੈ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ, ਉਹਦੇ ਲਈ ਪੰਜਾਬ ਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਜੋ ਕੁਛ ਕਰਨਾ, ਕਿਸਾਨਾਂ ਦੇ ਲਈ, ਨੌਜਵਾਨਾਂ ਦੇ ਲਈ, ਅਸੀਂ ਪੰਜਾਬ ਨੂੰ ਦੁਆਰਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਵਾਂਗੂ ਉਹ ਜਿਹਾ ਰਾਜ ਲਿਆਉਣਾ ਚਾਹੁੰਦੇ ਹਾਂ ਤੇ ਪੰਜਾਬ ਦੁਆਰਾ ਨੰਬਰ 1 ਹੋ ਸਕੇ ਪੰਜਾਬ। ਅੱਜ ਮੈਂ ਕਹਿਣਾ ਚਾਹੁੰਦਾ ਕਿ ਇਹ ਝੂਠੇ ਵਾਅਦਿਆਂ ਨੇ, ਪੁਰਾਣੀਆਂ ਸਰਕਾਰਾਂ ਨੇ, ਉਹਨਾਂ ਨਾਲ ਪੰਜਾਬ ਨੂੰ ਨੁਕਸਾਨ ਹੋਇਆ। ਪੰਜਾਬ ਥੱਕਿਆ ਪਰ ਪੰਜਾਬ ਟੁੱਟਿਆ ਨਹੀਂ, ਪੰਜਾਬ ਦੁਆਰਾ ਨਵੇਂ ਦੁਆਰਾ ਉਹੀ ਲੀਹਾਂ ਤੇ ਆਏਗਾ, ਪੰਜਾਬ ਨੰਬਰ 1 ਹੋਏਗਾ।
3: ਇੱਕ ਸੈਂਟਰ ਸਟੇਟਸ ਰਿਲੇਸ਼ਨ ਨੂੰ ਲੈ ਕੇ, ਸਪੈਸ਼ਲੀ ਪੰਜਾਬ ਨੂੰ ਲੈ ਕੇ ਬੜੇ ਸਵਾਲ ਉੱਠਦੇ ਆ ਬੀਜੇਪੀ ਨੂੰ। ਚੰਡੀਗੜ੍ਹ ਦਾ ਮਸਲਾ ਹੋਇਆ, ਪੰਜਾਬ ਦੇ ਪਾਣੀ ਦਾ ਮਸਲਾ ਹੋਇਆ, ਸਿੱਖ ਕੈਦੀਆਂ ਦਾ ਮਸਲਾ ਹੋਇਆ, ਕਰਤਾਰਪੁਰ ਕੋਰੀਡੋਰ ਦਾ ਜਿਹੜਾ ਕਿ ਬੰਦ ਹੈ ਅਜੇ, ਔਰ ਵਾਹਗਾ ਬਾਰਡਰ ਦੇ ਟ੍ਰੇਡ ਨੂੰ ਲੈ ਕੇ, ਇਹਦੇ ਲੈ ਕੇ ਸਵਾਲ ਉੱਠਦੇ ਨੇ ਬੀਜੇਪੀ ਨੂੰ ਲੈ ਕੇ, ਇਹਦੀ ਸਪਸ਼ਟਤਾ ਨਹੀਂ ਹੈ ਨੀਤੀ।
2: ਦੇਖੋ, ਸਪਸ਼ਟਤਾ ਕਿਉਂ ਨਹੀਂ? ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਪਿਆਰ ਕਰਦੀ ਆ। ਨਰਿੰਦਰ ਮੋਦੀ ਜੀ ਖਾਸ ਕਰਕੇ ਪੰਜਾਬ ਨੂੰ ਪਿਆਰ ਕਰਦੇ ਨੇ। ਅਸੀਂ ਭਾਰਤੀ ਜਨਤਾ ਪਾਰਟੀ ਚਾਹੁੰਦੇ ਹਾਂ ਕਿ ਪੰਜਾਬ ਖੁਸ਼ਹਾਲ ਹੋਵੇ। ਉਹਨਾਂ ਨੇ ਇਸ ਲਈ ਦੇਖੋ ਕਰਤਾਰਪੁਰ ਦਾ ਲਾਂਘਾ ਖੋਲਿਆ, ਕਿਸਾਨ ਦਾ ਜਿਹੜਾ ਸੰਘਰਸ਼ ਸੀ
1: ਜੀ। ਸੋ ਇਹ ਖਬਰ ਦੇ ਬਾਰੇ ਥੋੜੀ ਹੋਰ ਜਾਣਕਾਰੀ ਲਵਾਂਗੇ, ਬਟ ਇੱਕ ਪਹਿਲਾਂ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ, ਤੇ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ, ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਜਾਰੀ ਰੱਖਾਂਗੇ, ਪਰ ਨਾਲ ਦੀ ਨਾਲ ਹੀ ਇੱਕ ਅੱਧਾ ਛੋਟੇ ਛੋਟੇ ਕਮਰਸ਼ੀਅਲ ਤੇ ਆਪਣੀ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਜਾਣੀਆਂ। ਸੁਣਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਤੇ ਫਿਰ ਵਾਪਸ ਮਿਲਦੇ ਹਾਂ, ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ।
0: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
4: ਗਰਮ ਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
4: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
0: ਕਾਲ ਕਰੋ 5873306890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873306890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
5: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਸੋ ਧਿਆਨ ਰੱਖੋ ਕਿੱਧਰਲੇ ਪਾਸੇ ਗੱਲਬਾਤ ਜਾਂਦੀ ਹੈ, ਕਿਉਂਕਿ ਸੇਫਟੀ ਵੀ ਜਿਹੜੀ ਜ਼ਰੂਰੀ ਹੈ ਰਸਤੇ ਚੱਲਦੇ ਇਸ ਤਰ੍ਹਾਂ। ਤੇ ਕਈ ਲੋਕ ਜਿਹੜੇ ਨੇ ਨਫ਼ਰਤ ਫੈਲਾਉਣ ਵਾਲੇ ਵੀ ਹੁੰਦੇ ਆ, ਤੇ ਉਹ ਨਫ਼ਰਤ ਫੈਲਾਉਂਦਿਆਂ ਫੈਲਾਉਂਦਿਆਂ ਭੁੱਲ ਜਾਂਦੇ ਆ ਕਿ ਵੀ ਕਿਸ ਲੈਵਲ ਤੱਕ ਉਹਨਾਂ ਦੀ ਨਫ਼ਰਤ ਦਾ ਜਿਹੜਾ ਅਸਰ ਹੋਣਾ। ਜਿਹੜਾ ਹੇਟ ਦੇ ਉੱਤੇ ਇੱਕ ਬਿੱਲ ਲੈ ਕੇ ਆਉਂਦਾ ਸੀ, ਕਾਨੂੰਨ ਲੈ ਕੇ ਆਉਂਦਾ ਸੀਗਾ ਟਰੂਡੋ ਹੁਣਾਂ ਨੇ, ਤੇ ਉਹ ਕਹਿੰਦੇ ਆ ਵੀ ਹੁਣ ਕਾਰਨੀ ਹੁਣ ਜਿਹੜੇ ਉਹਨੂੰ ਰਿਵੋਕ ਕਰ ਰਹੇ ਆ ਕਿ ਵੀ ਇਹ ਥੋੜਾ ਜਿਹਾ ਚੇਂਜ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਪਤਾ ਜਿਹੜੀਆਂ ਨੇ ਜੀ ਉਹ ਆ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਜਿਹੜੇ ਲੋਕਾਂ ਨੂੰ ਹੇਟ ਹੈ ਜਿਹੜੀ ਉਹ ਇਸੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ। ਤੁਹਾਨੂੰ ਪਤਾ ਵੀ ਵਿਸਾਖੀ ਵਾਲਾ ਮੇਲਾ ਜਿਹੜਾ ਉਹ ਪਿਛਲੇ ਸ਼ਨੀਵਾਰ ਸੀਗਾ 16 ਤਰੀਕ ਨੂੰ, ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ, ਤੁਸੀਂ ਸਾਰਿਆਂ ਨੂੰ ਵਿੱਚ ਕਾਫੀ ਸਹਿਯੋਗ। ਉਸੇ ਸਿਲਸਿਲੇ ਦੇ ਵਿੱਚ ਇੱਕ ਛੋਟਾ ਜਿਹਾ ਜਿਹੜੇ ਸਾਡੇ ਸਪੋਂਸਰਸ ਨੇ ਉਹਨਾਂ ਦਾ ਥੈਂਕ ਯੂ ਕਰ ਦਿੰਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਦੁਬਾਰਾ ਅੱਗੇ ਗੱਲਾਂ ਜਿਹੜੀਆਂ ਦੁਬਾਰਾ ਕਰਦੇ ਹਾਂ।
1: ਬਿਲਕੁਲ ਜੀ, ਵਿਸਾਖੀ ਮੇਲਾ ਕਹਿ ਗਈ ਹੋ ਗਿਆ, ਹੁਣ ਵਿਸਾਖੀ ਮੇਲੇ ਤੋਂ ਮੈਨੂੰ ਯਾਦ ਆ ਗਿਆ ਵੀ ਆਪਾਂ ਥੋੜਾ ਜਿਹਾ ਸਾਡੇ ਸਪੌਂਸਰਸ ਬਾਰੇ ਥੋੜਾ ਜਿਹਾ ਜ਼ਿਕਰ ਫਿਰ ਤੋਂ ਕਰ ਦਈਏ। ਵਿਸਾਖੀ 13ਵਾਂ ਮੇਲਾ ਸੀਗਾ ਜੀ ਇਹ, ਜਿਹੜਾ 16 ਮਈ ਨੂੰ ਆਰਗੇਨਾਈਜ਼ ਕੀਤਾ ਗਿਆ, ਜਿਹਦੇ ਚ ਰਜੇਸ਼ ਮਨੂ ਤੇ ਸਿੰਬੋ ਕੈਨੇਡਾ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਵਾਇਆ। ਵਿਸਾਖੀ ਮੇਲੇ ਦੇ ਮੌਕੇ ਤੇ ਸਾਡੇ ਡਾਇਮੰਡ ਸਪੌਂਸਰ ਨੇ ਟਾਈਕੋ ਹੋਮਸ ਵਾਲਿਆਂ ਵੱਲੋਂ ਵਧੀਆ ਆਫਰ ਦਿੱਤੀ ਜਾ ਰਹੀ, $20,000 ਤੱਕ ਦੀ ਸੇਵਿੰਗ ਤੁਸੀਂ ਕਰ ਸਕਦੇ। ਫਰੰਟ ਗਰਾਜ ਘਰ ਜਿਹੜੇ ਕਿ 6 ਲੱਖ ਤੋਂ ਸ਼ੁਰੂ ਹੁੰਦੇ ਆ, ਤੇ ਲੈਂਡ ਹੋਮ ਜਿਹੜੇ ਕਿ 5 ਲੱਖ 5.5 ਲੱਖ ਤੋਂ ਸ਼ੁਰੂ ਹੁੰਦੇ, ਉੱਥੇ $10,000 ਤੱਕ ਤੁਸੀਂ ਸੇਵ ਕਰ ਸਕਦੇ। tricohomes.com ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਬੁੱਕ ਕਰੋ ਆਪਣੀ ਲੋਕੇਸ਼ਨ ਜਿਹੜੀ ਵਿਜ਼ਿਟ ਹੈ ਬ੍ਰਿਜਪੋਰਟ, ਚੈਲਸੀਆ ਤੇ ਕਾਰਨਰ ਬੁੱਕ ਦੇ ਨਾਲ YYC ਹੋਮ ਕੇਅਰ ਸਰਵਿਸ, ਜਿਹਨਾਂ ਦਾ ਵੈਸੇ ਮੈਂ ਪਹਿਲਾਂ ਹੁਣੇ ਕਾਫੀ ਡਿਟੇਲ ਦੇ ਵਿੱਚ ਗੱਲ ਕਰ ਚੁੱਕਿਆ। ਇੱਕ ਵਾਰੀ ਫਿਰ ਤੋਂ ਕੁਇਕਲੀ ਗੱਲਬਾਤ ਕਰ ਦਿੰਦੇ ਹਾਂ ਜਿਹੜੇ ਥੋੜੇ ਸਪੌਂਸਰ ਦੇ ਬਾਰੇ। YYC ਹੋਮ ਕੇਅਰ ਸਰਵਿਸ ਜਿਹੜੇ ਕਿ ਕੇਅਰਿੰਗ ਫੋਰ ਯੂ ਰਾਈਟ ਐਟ ਹੋਮ, ਤੁਹਾਡੇ ਘਰ ਚ ਬੈਠਿਆ ਤੁਸੀਂ ਮੁਫਤ ਜਿਹੜੀਆਂ ਨੇ ਸਲਾਹ ਮਸ਼ਵਰੇ ਤੋਂ ਇਲਾਵਾ ਸੇਵਾਵਾਂ ਵੀ ਲੈ ਸਕਦੇ ਹੋ, ਕਿਉਂਕਿ ਇਹ ਤੁਹਾਡੇ ਘਰ ਆ ਕੇ ਤੁਹਾਨੂੰ ਸੇਵਾਵਾਂ ਦਿੰਦੇ ਨੇ। ਕੰਪੇਨੀਅਨਸ਼ਿਪ ਹੋ ਗਿਆ, ਮੀਲ ਪ੍ਰੈਪ ਹੋ ਗਈ, ਨਿੱਜੀ ਦੇਖਭਾਲ ਹੋ ਗਈ, ਹੋਸਪੇਸ ਸਰਵਿਸਿਜ ਹੋ ਗਈਆਂ, ਸਪੋਰਟ ਜਿਹਨੂੰ ਕਹਿੰਦੇ, ਡਿਮੈਂਸ਼ੀਆ ਕੇਅਰ, ਹਾਊਸਕੀਪਿੰਗ, ਲਾਈਟ ਤੇ ਟਰਾਂਸਪੋਰਟੇਸ਼ਨ, ਰਿਸਪਾਈਟ ਕੇਅਰ, ਨਰਸਿੰਗ ਸਰਵਿਸਿਜ, ਇਹ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਦੇ ਨੇ YYC ਹੋਮ ਕੇਅਰ ਸਰਵਿਸਿਜ ਵਾਲਿਆਂ ਦਾ। ਫੋਨ ਨੰਬਰ 825-760-0983 ਜਾਂ ਐਡਮਿੰਟਨ ਦਾ ਨੰਬਰ 780-237-6983 ਜਾਂ ਦੀ ਵੈਬਸਾਈਟ ਹੈ yyc.homecaresources.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਰੈਡੀਸਨ ਹੋਟਲ ਵਾਲੇ ਜਿਹੜੇ ਨੇ ਜੀ, ਇਹ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਰਹੇ ਨੇ, July 15 ਤੱਕ ਤੁਸੀਂ ਜੇ ਇਹਨਾਂ ਕੋਲ ਆਪਣਾ ਈਵੈਂਟ ਬੁੱਕ ਕਰਦੇ ਹੋ ਤੇ ਪੰਜ ਪਰਸੈਂਟ ਆਫ ਦੀ ਦਿੰਦੇ ਆ, ਤੇ ਉਹਦੇ ਨਾਲ ਨਾਲ ਇਹਨਾਂ ਦੇ ਫੋਨ ਨੰਬਰ ਨੇ 403-475-1001-5 475-1001-1111, ਇਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ। ਫਿਰ ਨਿਊ ਫਿੰਗਰ ਫੈਕਟਰੀ ਫੈਮਿਲੀ ਡਾਕਟਰ ਜਿਹੜੇ ਨੇ ਏਡਰੀ ਦੇ ਅੰਦਰ ਨਵੇਂ ਖੁੱਲੇ ਲਾਈਫ ਲਾਈਨ ਮੈਡੀਕਲ ਕਲੀਨਿਕ ਦੇ ਵਿੱਚ ਅਵੇਲੇਬਲ ਨੇ, ਜੇ ਤੁਸੀਂ ਇੱਥੇ ਜਾਣਾ ਚਾਹੋ, ਕਿਉਂਕਿ ਬੜੇ ਕੰਪੈਸ਼ਨਰ ਤੇ ਐਕਸਪੀਰੀਅੰਸ ਨੇ, ਹਿੰਦੀ ਪੰਜਾਬੀ ਉਰਦੂ ਦੇ ਵਿੱਚ ਗੱਲਬਾਤ ਕਰਦੇ ਆ, ਫੈਮਿਲੀ ਫਰੈਂਡਲੀ ਕੇਅਰ ਤੇ ਕਨਵੀਨੀਅੰਟ ਏਡੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਲਾਈਫ ਲਾਈਨ ਮੈਡੀਕਲ ਕਲੀਨਿਕ ਤੁਸੀਂ ਗੂਗਲ ਕਰਕੇ ਇਹਦਾ ਐਡਰੈਸ ਜਿਹੜਾ 40 Avenue ਤੇ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੋ ਇਹਨਾਂ ਨੂੰ, ਜਾਂ ਕਾਲ ਕਰ ਸਕਦੇ 587-360-6890 587-360-6890 ਤੋਂ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ। ਸਬਰਨ ਰੇਡੀਓ ਦੇ ਪ੍ਰੋਗਰਾਮ ਥਰੂ ਮੈਸੇਜ ਦੇਣਾ ਚਾਹੁੰਦੇ ਹੋ 403-400-0203 ਤੇ ਸਾਨੂੰ ਸੰਪਰਕ ਕਰ ਸਕਦੇ। sabran.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ ਹੈ। ਵਧੀਆ ਵਧੀਆ ਵੈਬਸਾਈਟ ਦੇ ਨਾਲ ਨਾਲ ਗ੍ਰਾਫਿਕ ਡਿਜ਼ਾਇਨ, ਸੋਸ਼ਲ ਮੀਡੀਆ, AI ਵੀਡੀਓ ਕ੍ਰੀਏਸ਼ਨ, ਰਿਸਪੋਂਸਿਵ ਵੈਬਸਾਈਟ, SEO, ਡਿਜੀਟਲ ਮਾਰਕੀਟਿੰਗ ਦਾ ਕੋਈ ਵੀ ਕੰਮ ਕਰਵਾਉਣਾ, i-webguide ਤੇ ਵਿਜ਼ਿਟ ਕਰ ਸਕਦੇ ਹੋ i-webguide.ca ਤੇ, ਜਾਂ ਮੇਰੇ ਨਾਲ 403-400-0203 ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ। ਪੋਰ ਡੈਂਟਲ ਜਿਹੜੇ ਨੇ ਸਾਡੇ ਅੰਦਰ ਪਲੈਟੀਨਮ ਸਪੌਂਸਰ ਨੇ, ਜਿਹੜੇ ਕਿ ਫ੍ਰੀ ਗਿਫਟ ਕਾਰਡ ਦੇ ਰਹੇ ਨੇ ਨਵੇਂ ਪੇਸ਼ੈਂਟ ਤੇ ਨਾਲ ਜਦੋਂ ਡੀਲ ਕਰਦੇ ਆ, ਇਹ ਕਹਿੰਦੇ ਵੀ ਇਗਜ਼ਾਮ ਕਰਾਓ, ਹਾਈਜੀਨ ਲੈ ਕੇ ਆਓ ਆਪਣੀ ਲਾਈਫ ਦੇ ਵਿੱਚ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਰਵਿਸਿਜ਼ ਇਹ ਪ੍ਰੋਵਾਈਡ ਕਰਦੇ ਨੇ, ਜਿਹਦੇ ਚ ਡੈਂਟਲ ਦੇ ਨਾਲ ਨਾਲ CDCP ਵੀ ਪੇਸ਼ੈਂਟ ਨੂੰ ਅਸੈਪਟ ਕਰਦੇ ਨੇ, ਜਿਹਦਾ ਮਤਲਬ ਵੀ ਕੈਨੇਡੀਅਨ ਡੈਂਟਲ ਕੇਅਰ ਪਲਾਨ। ਸੋ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ 403-345-1110 ਦੇ ਉੱਤੇ ਵਿਜ਼ਿਟ ਕਰੋ, ਡਾਕਟਰ ਬਲਵੀਰ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰੋ, ਜਾਂ thepoortdental.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ। ਅਲਬਰਟਾ ਕਮਰਸ਼ੀਅਲ ਤੋਂ ਸਾਡੇ ਕਮਰਸ਼ੀਅਲ ਰੀਅਲ ਸਟੇਟ ਦੇ ਜਿਹੜੇ ਦੋਸਤ ਨੇ ਪਿਪਨ ਕੁਮਾਰ ਜੀ ਐਂਡ ਐਸੋਸੀਏਟਸ, ਇਹਨਾਂ ਦੀ ਟੀਮ ਜਿਹੜੀ ਹੈ ਲੰਬੇ ਸਮੇਂ ਤੋਂ ਤੁਹਾਨੂੰ ਵੱਖਰੇ ਵੱਖਰੇ ਸਰਵਿਸਿਜ਼ ਜਿਹੜੀ ਦਿੰਦੀ ਆ ਰਹੀ ਨੇ, ਚਾਹੇ ਉਹ ਇੰਡਸਟਰੀਅਲ, ਰਿਟੇਲ ਜਾਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਹੋਣ, ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਲੈਣੀਆਂ। 403-900

0: 9933 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੈਰਾਮਾਊਂਟ ਹੋਮਸ ਵਾਲੇ ਜਿਹੜੇ ਕਹਿੰਦੇ ਆ ਵੀ ਡਿਸਕਵਰ ਕਰੋ ਆਪਣੇ ਪ੍ਰੀਮੀਅਮ ਕਮਿਊਨਿਟੀਜ਼ ਦੇ ਅੰਦਰ, ਪੈਰਾਮਾਊਂਟ ਹੋਮਸ ਜਿਹੜੇ ਕਿ ਇੱਕ ਥੋਟਫੁਲੀ ਡਿਜ਼ਾਈਨ ਕੀਤੇ ਜਾਂਦੇ ਨੇ, ਐਕਸੈਪਸ਼ਨਲੀ ਵਧੀਆ ਕੁਆਲਿਟੀ ਤੇ ਵਾਈਬ੍ਰੈਂਟ ਕਮਿਊਨਿਟੀਜ਼ ਦੇ ਅੰਦਰ ਤੁਸੀਂ ਇਹਨਾਂ ਦੇ ਘਰ ਜਿਹੜੇ ਆ ਬਾਏ ਕਰ ਸਕਦੇ ਹੋ। ਪੈਰਾਮਾਊਂਟ ਹੋਮਸ .ca ਤੇ ਵਿਜਿਟ ਕਰ ਸਕਦੇ ਹੋ ਜਾਂ 403-809-2854 ਦੇ ਉੱਤੇ ਤੁਸੀਂ ਵਿਜਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ। ਗਰਾਊਂਡ ਸ਼ੇਕਰਸ ਹੋਲਡਿੰਗ ਵਾਲੇ ਜਿਹੜੇ ਜੀ ਉਹ ਪਿਛਲੇ 25 ਸਾਲਾਂ ਤੋਂ ਤੁਹਾਨੂੰ ਕੰਸਟਰਕਸ਼ਨ ਦੀਆਂ ਸੇਵਾਵਾਂ ਦਿੰਦੇ ਆ, ਤੇ ਉਹਦੇ ਨਾਲ ਨਾਲ ਗਰਾਊਂਡ ਸ਼ੇਕਰ ਦੇ ਨਾਲ ਨਾਲ ਸਨੀਵਾਜ ਜਿਹੜੇ ਕਿ ਇੱਕ ਐਸੋਸੀਏਟ ਵੀ ਨੇ ਇਹਨਾਂ ਦੇ, 403-479-5894 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 403-479-5894 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮਿੱਚੀ ਪਾਕਿਸਤਾਨੀ ਰੈਸਟੋਰੈਂਟ ਜਿਹੜਾ ਜੀ ਇਹ ਤੁਹਾਡੇ ਵਾਸਤੇ ਨਵੀਂ ਲੋਕੇਸ਼ਨ ਤੋਂ ਖੁੱਲ ਚੁੱਕੇ ਨੇ ਆਲਰੇਡੀ, ਕਾਫੀ ਵਧੀਆ ਵਧੀਆ ਸਰਵਿਸਿਸ ਤੇ ਫੂਡ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਪਾਕਿਸਤਾਨੀ ਟੇਸਟ ਦੇ ਨਾਲ, ਸੋ ਤੁਸੀਂ ਇਹਨਾਂ ਨੂੰ ਵੀ ਵਿਜਿਟ ਕਰ ਸਕਦੇ ਹੋ। CIBC ਦੇ ਸ਼ਿਵਾਨੀ ਸਿੰਗਲਾ ਜੀ, ਮਨਪ੍ਰੀਤ ਵੜੈਚ ਜੀ, ਰਾਜਨੀਤ ਦਿਓਲ ਜੀ ਜਿਹੜੇ ਨੇ ਇਹ ਮੋਬਾਈਲ ਮੋਰਗੇਜ ਐਡਵਾਈਜ਼ਰ ਨੇ ਤੇ ਉੱਥੇ ਸੀਗੇ ਵੀ ਉਦੋਂ, ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਮੋਬਾਈਲ ਮੋਰਗੇਜ ਲੈਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਈਸਟ ਹਿੱਲ ਬੁਲੇਵਾਰਡ ਜਿਹੜੀ ਲੋਕੇਸ਼ਨ ਹੈ ਉਹਦੇ ਮੰਤਰੀ ਜਿਹੜੇ ਨੇ ਉੱਥੋਂ ਦੇ ਮੈਨੇਜਰ ਵੀ ਨੇ, ਬੇਸਿਕਲੀ ਬ੍ਰਾਂਚ ਮੈਨੇਜਰ, ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬੈਲ ਦੇ ਵਿਵੇਕ ਮਹਾਜਨ ਜਿਹੜੇ ਕਿ 5 ਲੋਕੇਸ਼ਨ ਤੋਂ ਸਰਵ ਕਰਦੇ ਨੇ, ਬੈਲ ਨੌਰਥ ਹਿੱਲ ਗੈਲਰੀ ਜਾਂ ਬੈਲ ਕਰਿੰਗਟਨ ਗੈਲਰੀ, ਬੈਲ ਕੈਨਮੋਰ, ਬੈਲ ਓਲਡਸ ਤੇ ਬੈਲ ਕੋਟਨੀ ਜਿਹੜੀਆਂ ਇਹ ਲੋਕੇਸ਼ਨ ਤੋਂ ਸਰਵ ਕਰਦੇ ਆ। 587-434-5000 ਤੇ ਤੁਸੀਂ ਵਿਜਿਟ ਕਰਕੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਡਾਇਰੈਕਟਰ ਨੇ ਟੀਮ ਵਾਇਰਲੈਸ ਲਿਮਿਟਡ ਦੇ, ਸੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 587-434-5000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਡਾਕਟਰ ਜਗਜੀਤ ਸਿੰਘ ਆਲੂਵਾਲੀਆ ਜਿਹੜੇ ਸਾਡੇ ਨਾਲ ਬੈਠੇ ਆ ਤੇ ਨੈਚੁਰਲ ਮੈਡੀਸਨ ਪ੍ਰੈਕਟੀਸ਼ਨਰ ਨੇ, ਆਲਟਰਨੇਟਿਵ ਐਂਡ ਕੰਪਲੀਮੈਂਟਰੀ ਹੈਲਥ ਕੇਅਰ, ਨੈਚੁਰਲ ਮੈਡੀਸਨ, ਮਸਾਜ ਥੈਰੇਪੀ, ਹੋਲਿਸਟਿਕ ਹੀਲਿੰਗ, ਇਸ ਤਰ੍ਹਾਂ ਦੀਆਂ ਸਰਵਿਸਿਸ ਤੁਸੀਂ ਲੈਣੀਆਂ ਤੇ ਇਹ ਵਾਈਟ ਹੋਮ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, 136 ਵਾਈਟ ਲੋਕ ਕਲੋਜ਼ ਨੌਰਥ ਈਸਟ ਕੈਲਗੀ। ਤੇ ਡਾਕਟਰ ਸਾਹਿਬ ਆਪੇ ਹੀ ਮਲਟੀ ਲੈਂਗੁਏਜ ਆਊਟਰੀਚ ਰੱਖਦੇ ਨੇ ਜੀ, ਤੇ ਡਾਕਟਰ ਸਾਹਿਬ ਮੈਂ ਜਾਣਾ ਜੀ ਆਪੇ ਥੋੜਾ ਨੰਬਰ ਵੀ ਬੋਲ ਦਿੰਦਾ ਸਰ ਤੁਸੀਂ ਆਪਣਾ। 604-464-6444 ਤੇ ਐਕਸਪੀਰੀਅੰਸ ਟੈਕਨੀਸ਼ੀਅਨਸ ਕੁਆਲਿਟੀ ਸਰਵਿਸ ਤੇ ਮਿਨੀਮਾਈਜ਼ ਡਾਊਨ ਟਾਈਮ ਦੇ ਨਾਲ ਹੈ। 403-216-8686 ਦੇ ਉੱਤੇ 8686 ਦੇ ਉੱਤੇ ਤੁਸੀਂ ਵਿਜਿਟ ਕਰ ਸਕਦੇ ਹੋ। ਮਾਡਰਨ ਟਰੱਕ ਰਿਪੇਅਰ .com ਦੇ ਉੱਤੇ ਵਿਜਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਕਾਫੀ ਮੈਨੂੰ ਸਿੰਬੋ ਕੈਨੇਡਾ ਜਿਹੜਾ ਇਹਦੇ ਬਾਰੇ ਜਾਣਕਾਰੀ ਆਉਣ ਵਾਲੇ ਟਾਈਮ ਚ ਦੇਵਾਂਗੇ ਤੁਹਾਨੂੰ, ਤੇ ਸਾਡੇ ਮੀਡੀਆ ਦੇ ਸਾਰੇ ਦੋਸਤ ਜਿਹਦੇ ਚ ਇਸ ਵਾਰੀ ਵੈਸੇ CTV ਨੇ ਵੀ, ਗਲੋਬਲ TV ਨੇ ਵੀ ਕਾਫੀ ਸਪੋਰਟ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਨੈਸ਼ਨਲ ਟਾਈਮਸ, ਰਾਜੀਵ ਸ਼ਰਮਾ ਜੀ, ਪੰਜਾਬੀ ਅਖਬਾਰ, ਬੁੱਟਲ ਸਾਹਿਬ ਪ੍ਰਾਈਮ ਏਸ਼ੀਆ ਤੋਂ ਵੀ ਬੁੱਟਲ ਸਾਹਿਬ, ਪੰਜਾਬੀ ਨੈਸ਼ਨਲ ਰਣਜੀਤ ਹੋਣੇ, ਪੰਜਾਬ ਦੀ ਆਵਾਜ਼ ਧਾਮੀ ਸਾਹਿਬ, ਤੇ TV ਏਸ਼ੀਆ ਤੋਂ ਵੀ ਧਾਮੀ ਸਾਹਿਬ, ਲੋਕ ਸੱਥ ਤੋਂ ਸਾਡੇ ਦੋਸਤ ਡੈਨ ਸਿੱਧੂ ਸਾਹਿਬ ਜਿਹੜੇ ਥੋੜੀ ਦੇਰ ਤੱਕ ਆਉਂਦੇ ਨੇ, ਬੋਬੀ ਲੋਡ ਜੀ ਤੇ ਪਿਆਸਾ ਜੀ, ਪੰਜਾਬੀ ਰੇਡੀਓ 102.7 FM ਤੋਂ, ਜੱਗ ਪੰਜਾਬੀ ਤੋਂ ਸਾਡੇ ਦੋਸਤ ਅਗੇਨ, ਸਾਰੇ ਦੋਸਤ ਹੀ ਨੇ ਕਿਉਂਕਿ ਮੀਡੀਆ ਵਾਲੇ ਸਾਡੇ ਆਪਣੇ ਘਰ ਦੇ ਬੰਦੇ ਨੇ ਜੀ, ਸੁੰਦਰ ਭਾਜੀ ਤੇ ਨਾਲ ਦੀ ਨਾਲ ਹੀ।
1: ਸਤਿ ਸ਼੍ਰੀ ਅਕਾਲ ਜੀ, ਖਾਲਸ TV ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਪ੍ਰੀਤ ਕੌਰ ਅੱਜ ਦੀਆਂ ਮੁੱਖ ਖਬਰਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ। ਅੱਜ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਜਾ ਰਹੇ ਨੇ। ਪੰਜਾਬ ਦੇ ਸਕੂਲਾਂ ਦੇ ਵਿਚ ਅੱਜ ਛੁੱਟੀ ਰਹੇਗੀ ਕਿਉਂਕਿ ਸਕੂਲਾਂ ਨੂੰ ਕਾਊਂਟਿੰਗ ਸੈਂਟਰ ਬਣਾਇਆ ਗਿਆ। ਅੱਜ ਮੁਸਲਿਮ ਭਾਈਚਾਰੇ ਦੇ ਬਕਰ ਈਦ ਤਿਉਹਾਰ ਮੌਕੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਹੋਇਆ। ਬੀਤੇ ਦਿਨੀ ਗੁਰੂ ਨਗਰੀ ਦੇ ਵਿਚ ਇਕ ਹੋਰ ਭਿਆਨਕ ਹਾਦਸਾ ਵਾਪਰ ਗਿਆ। ਲਗਾਤਾਰ 3 ਦਿਨਾਂ ਦੇ ਵਿਚ 3 ਵੱਡੇ ਹਾਦਸੇ ਵਾਪਰੇ ਨੇ। ਬੀਤੇ ਸ਼ਾਮ ਅੰਮ੍ਰਿਤਸਰ ਦੇ ਰਾਮਬਾਗ ਬਾਜ਼ਾਰ ਦੇ ਵਿਚ ਇਕ ਭਿਆਨਕ ਅੱਗ ਭੜਕ ਗਈ ਸੀ ਜਿਸ ਦੇ ਵਿਚ ਇਕ ਦੁਕਾਨਦਾਰ ਜ਼ਿੰਦਾ ਸੜ ਗਿਆ ਸੀ। 20-25 ਦੁਕਾਨਾਂ ਦੇ ਵਿਚ ਅੱਗ ਲੱਗ ਗਈ ਸੀ। ਮੋਬਾਈਲ ਟਾਵਰ ਵੀ ਅੱਗ ਦੀ ਚਪੇਟ ਦੇ ਵਿਚ ਆ ਗਿਆ ਸੀ। ਸਮਾਨ ਸੜਦਾ ਵੇਖ ਦੁਕਾਨਦਾਰ ਰੋ ਰਹੇ ਸੀ। ਅੱਜ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਜਹਾਨੋਂ ਗਿਆ 4 ਸਾਲ ਹੋ ਗਏ ਨੇ, ਪਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿਚ ਉਹ ਅਜੇ ਵੀ ਰਾਜ ਕਰਦੇ ਨੇ।

0: ਅੱਜ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਬਰਸੀ ਸਮਾਗਮ ਬੀਤੇ ਕੱਲ ਹੀ ਕਰਵਾ ਲਿਆ ਗਿਆ ਸੀ। ਬੀਤੇ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਹੁਣ ਰਾਹਤ ਦੀ ਖਬਰ ਹੈ। ਲੂ ਬੰਦ ਹੋ ਗਈ ਹੈ। ਤਿੰਨ ਦਿਨਾਂ ਵਾਸਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਨਾਲ ਹੀ ਝੱਖੜ ਹਨੇਰੀ ਵੀ ਚੱਲੇਗਾ। ਮੌਸਮ ਵਿਭਾਗ ਦੇ ਮੁਤਾਬਕ ਅੱਜ ਪਾਰਾ 40 ਡਿਗਰੀ ਦੇ ਨੇੜੇ ਤੇੜੇ ਰਹੇਗਾ। ਪੰਜਾਬ ਦੇ ਵਿਚ ਭਾਜਪਾ ਦੇ ਵੱਲੋਂ ਸਾਬਕਾ ਕਾਂਗਰਸੀ ਲੀਡਰ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਐ। ਗੁਆਂਢੀ ਸੂਬੇ ਹਰਿਆਣਾ ਦੇ ਵਿਚ ਵੀ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਈ ਹੈ। ਡਾਕਟਰ ਅਰਚਨਾ ਦੇ ਵੱਲੋਂ ਅਹੁਦਾ ਸੰਭਾਲਿਆ ਗਿਆ। ਦਿੱਲੀ ਦੇ ਵਿਚ ਵੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਬਦਲ ਕੇ ਹੁਣ ਹਰਸ਼ ਮਲਹੋਤਰਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿਚ ਵੀ ਹੁਣ ਪ੍ਰਧਾਨਗੀ ਬਦਲਣ ਦੀਆਂ ਚਰਚਾਵਾਂ ਹੋ ਰਹੀਆਂ ਨੇ। 328 ਪਾਵਨ ਸਰੂਪ ਸਾਹਿਬਾਨ ਦੇ ਮਾਮਲੇ ਦੇ ਵਿਚ ਜਾਂਚ ਸਿੱਟ ਦੇ ਵੱਲੋਂ ਮੁੜ ਤੋਂ ਤੇਜ਼ ਕਰ ਦਿੱਤੀ ਗਈ ਹੈ, ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਤਰਾਜ਼ ਜਤਾਏ ਜਾ ਰਹੇ ਨੇ। ਬੀਤੇ ਦਿਨ ਸਿੱਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿਚ ਪਹੁੰਚ ਕੇ ਜਾਂਚ ਕੀਤੀ ਗਈ ਸੀ, ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਿੱਟ ਦੀ ਕਾਰਵਾਈ ਤੇ ਸਵਾਲ ਚੁੱਕੇ ਗਏ ਸੀ। ਐਡਵੋਕੇਟ ਧਾਮੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਿੱਟ ਉਨ੍ਹਾਂ ਦਸਤਾਵੇਜ਼ਾਂ ਦੀ ਮੰਗ ਕਰ ਰਹੀ ਹੈ ਜੋ ਇਸ ਮਾਮਲੇ ਦੇ ਨਾਲ ਸਬੰਧਤ ਨਹੀਂ ਹੈਗੇ। ਸ਼੍ਰੋਮਣੀ ਕਮੇਟੀ ਦੇ ਬੈਂਕ ਖਾਤਿਆਂ ਦੇ ਲੈਣ ਦੇਣ ਅਤੇ ਸਿੱਖ ਸੰਸਥਾਵਾਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਦਾ ਉਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ। ਐਡਵੋਕੇਟ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲੇ ਦਿਸ਼ਾ ਨਿਰਦੇਸ਼ ਦੀ ਮੰਗ ਕੀਤੀ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ WFI ਦੇ ਵਿਚਾਲੇ ਹੁਣ ਜੰਗ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ। ਦਿੱਲੀ ਹਾਈਕੋਰਟ ਦੇ ਵੱਲੋਂ ਬੀਤੇ ਦਿਨੀ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਦੇ ਵਿਚ ਚੋਣ ਟ੍ਰਾਇਲ ਦੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ WFI ਵਿਨੇਸ਼ ਫੋਗਾਟ ਨੂੰ ਇਜਾਜ਼ਤ ਨਾ ਦੇਣ ਦੀ ਮੰਗ ਵਾਸਤੇ ਹੁਣ ਸੁਪਰੀਮ ਕੋਰਟ ਤੱਕ ਪਹੁੰਚਿਆ ਹੈ। ਸਾਬਤ ਸੂਰਤ ਗੁਰਸਿੱਖ ਨੌਜਵਾਨ ਲਗਾਤਾਰ ਖੇਡਾਂ ਦੇ ਵਿਚ ਵੱਡੇ ਮਾਣ ਹਾਸਲ ਕਰ ਰਹੇ ਨੇ। ਬੀਤੇ ਦਿਨੀ ਗੁਰਿੰਦਰ ਵੀਰ ਸਿੰਘ ਤੋਂ ਬਾਅਦ ਹੁਣ ਇਕ ਹੋਰ ਗੁਰਸਿੱਖ ਨੌਜਵਾਨ ਨੇ ਦੇਸ਼ ਦਾ ਅਤੇ ਕੌਮ ਦਾ ਮਾਣ ਵਧਾਇਆ। ਸਮਰਦੀਪ ਸਿੰਘ ਗਿੱਲ ਨੇ ਫੈਡਰੇਸ਼ਨ ਕੱਪ ਦੇ ਵਿਚ ਸੋਨੇ ਦਾ ਤਗਮਾ ਜਿੱਤਿਆ। ਤੇਜਿੰਦਰ ਤੂਰ ਨੂੰ ਮਾਮੂਲੀ ਫਰਕ ਦੇ ਨਾਲ ਉਨ੍ਹਾਂ ਨੇ ਹਰਾਇਆ ਸੀ। ਸਮਰਦੀਪ ਨੇ 20.47 ਮੀਟਰ ਗੋਲਾ ਸੁੱਟ ਕੇ ਨਵਾਂ ਰਿਕਾਰਡ ਬਣਾ ਦਿੱਤਾ। ਤੇਜਿੰਦਰ ਤੂਰ ਦਾ ਥਰੋ 20.7 ਮੀਟਰ ਦਾ ਰਿਹਾ। ਕਾਮਨਵੈਲਥ ਗੇਮਸ ਵਾਸਤੇ ਹੁਣ ਸਮਰਦੀਪ ਸਿੰਘ ਗਿੱਲ ਦੇ ਵੱਲੋਂ ਆਪਣੀ ਟਿਕਟ ਪੱਕੀ ਕਰ ਲਈ ਗਈ ਹੈ। ਇਕ ਹੋਰ ਸਾਬਤ ਸੂਰਤ ਗੁਰਸਿੱਖ ਨੌਜਵਾਨ ਚੰਨਦੀਪ ਸਿੰਘ ਦੇ ਵੱਲੋਂ ਏਸ਼ੀਆਈ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਦੇ ਵਿਚ ਇਤਿਹਾਸ ਰਚਿਆ ਗਿਆ। ਗੋਲਡ ਮੈਡਲ ਜਿੱਤਿਆ ਗਿਆ। ਮੰਗੋਲੀਆ ਦੇ ਵਿਚ ਕਰਵਾਈਆਂ ਗਈਆਂ 11ਵੀਂ ਏਸ਼ੀਅਨ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਦੇ ਵਿਚ 80 ਕਿਲੋ ਤੋਂ ਵੀ ਵੱਧ ਵਰਗ ਦੇ ਵਿਚ ਸੋਨੇ ਦਾ ਤਗਮਾ ਉਨ੍ਹਾਂ ਦੇ ਵੱਲੋਂ ਜਿੱਤਿਆ ਗਿਆ। ਚੰਨਨਦੀਪ ਸਿੰਘ ਨੇ ਦੋਵੇਂ ਬਾਹਾਂ ਕੱਟੀਆਂ ਹੋਣ ਦੇ ਬਾਵਜੂਦ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਇਸ ਕਰਕੇ ਕੌਮ ਅਤੇ ਦੇਸ਼ ਉਨ੍ਹਾਂ ਤੇ ਮਾਣ ਕਰ ਰਹੀ ਹੈ। ਅੱਜ ਦੀਆਂ ਮੁੱਖ ਖਬਰਾਂ ਦੇ ਵਿਚ ਬਸ ਇੰਨਾ ਹੀ। ਹੋਰ ਦੇਸ਼ ਦੁਨੀਆਂ ਅਤੇ ਪੰਜਾਬ ਦੀਆਂ ਸਾਰੀਆਂ
1: ਵੱਡੀਆਂ ਜੀ ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਸੁਣੀ ਉਹ ਲੈਣੇ ਆ, ਫਿਰ ਉਸ ਤੋਂ ਬਾਅਦ ਆਪਾਂ
0: ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ। ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਜਾ ਰਹੇ ਨੇ। ਪੰਜਾਬ ਦੇ ਸਕੂਲਾਂ ਦੇ ਵਿਚ ਅੱਜ ਛੁੱਟੀ ਰਹੇਗੀ ਕਿਉਂਕਿ ਸਕੂਲਾਂ ਨੂੰ ਕਾਊਂਟਿੰਗ ਸੈਂਟਰ ਬਣਾਇਆ ਗਿਆ। ਅੱਜ ਮੁਸਲਿਮ ਭਾਈਚਾਰੇ ਦੇ ਬਕਰੀ ਤਿਉਹਾਰ ਮੌਕੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਹੋਇਆ।
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋ ਜਾਂ ਵੀਡੀਓਜ਼ ਚੇਂਜ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203-403-4003 ਤੇ ਕਾਲ ਕਰਨ ਦੀ। www.iwebguide.ca
0: ਦੁਕਾਨਾਂ ਦੇ ਵਿਚ ਅੱਗ ਲੱਗ ਗਈ ਸੀ। ਮੋਬਾਈਲ ਟਾਵਰ ਵੀ ਅੱਗ ਦੀ ਚਪੇਟ ਦੇ ਵਿਚ ਆ ਗਿਆ ਸੀ। ਸਮਾਨ ਸੜਦਾ ਦੇਖ ਦੁਕਾਨਦਾਰ ਰੋ ਰਹੇ ਸੀ।
3: ਦੇਖਭਾਲ ਆਪਕੇ ਬਿਲਕੁਲ ਕਰੀਬ
0: ਅੱਜ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਜਹਾਨੀ ਦੇ ਮਾਨਸੀ ਹਮਾਰੇ ਤਜਰਬਾ ਕਰ ਪਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿਚ ਉਹ ਅੱਜ ਵੀ ਰਾਜ ਕਰਦੇ ਨੇ। ਅੱਜ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਬਰਸੀ ਸਮਾਗਮ ਬੀਤੇ ਕੱਲ ਹੀ ਕਰਵਾ ਲਿਆ ਗਿਆ
3: ਸੀ।
0: ਬੀਤੇ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਹੁਣ ਰਾਹਤ ਦੀ ਖ਼ਬਰ ਹੈ। ਲੂ ਬੰਦ ਹੋ ਗਈ ਹੈ। ਤਿੰਨ ਦਿਨਾਂ ਵਾਸਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਨਾਲ ਹੀ ਝੱਖੜ ਹਨੇਰੀ ਵੀ ਚੱਲੇਗਾ। ਮੌਸਮ ਵਿਭਾਗ ਦੇ ਮੁਤਾਬਕ ਅੱਜ ਪਾਰਾ 40 ਡਿਗਰੀ ਦੇ ਨੇੜੇ ਤੇੜੇ ਰਹੇਗਾ। ਪੰਜਾਬ ਦੇ ਵਿਚ ਭਾਜਪਾ ਦੇ ਵੱਲੋਂ ਸਾਬਕਾ ਕਾਂਗਰਸੀ ਲੀਡਰ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਆਂਢੀ ਸੂਬੇ ਹਰਿਆਣਾ ਦੇ ਵਿਚ ਵੀ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਈ ਹੈ। ਡਾਕਟਰ ਅਰਚਨਾ ਦੇ ਵੱਲੋਂ ਅਹੁਦਾ ਸੰਭਾਲਿਆ ਗਿਆ। ਦਿੱਲੀ ਦੇ ਵਿਚ ਵੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਬਦਲ ਕੇ ਹੁਣ ਹਰਸ਼ ਮਲਹੋਤਰਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿਚ ਵੀ ਹੁਣ ਪ੍ਰਧਾਨਗੀ ਬਦਲਣ ਦੀਆਂ ਚਰਚਾਵਾਂ ਹੋ ਰਹੀਆਂ ਨੇ।
4: ہماری ٹیم پہنچتی ہے آپ کے پاس لوگوں سے جڑتی ہے اور آپ کی پہچان کو پھیلاتی ہے پورے 250 کلومیٹر

0: ਸ਼੍ਰੋਮਣੀ ਕਮੇਟੀ ਦੇ ਬੈਂਕ ਖਾਤੇ ਦੇ ਲੈਣ ਦੇਣ ਅਤੇ ਸਿੱਖ ਸੰਸਥਾਵਾਂ ਦੇ ਵਿਚ ਸਿੱਧੀ ਦਖਲ ਅੰਦਾਜ਼ੀ ਦਾ ਉਨ੍ਹਾਂ ਦੇ ਵੱਲੋਂ ਇਲਜ਼ਾਮ
1: ਲਗਾਇਆ ਜਾ ਰਿਹਾ ਹੈ। Applications, family immigration, provincial nominee applications, citizenship application,
0: Supreme Court,
1: Tohadi Sahulat Lai, Mayam Harinder Singh Talon, and Inderjot Court Talon, Ikrochhat Lai, Immigration and Insurance Lai Sewa Wala, Sanu Sampat Kan Lai, 403-225-11,
2: Immigration Consultant.
0: ਸਾਬਤ ਸੂਰਤ ਗੁਰਸਿੱਖ ਨੌਜਵਾਨ ਲਗਾਤਾਰ ਖੇਡਾਂ ਦੇ ਵਿਚ ਵੱਡੇ ਮਾਣ ਹਾਸਲ ਕਰ ਰਹੇ ਹਨ। ਬੀਤੇ ਦਿਨ ਗੁਰਿੰਦਰ ਵੀਰ ਸਿੰਘ ਤੋਂ ਬਾਅਦ ਹੁਣ ਇਕ ਹੋਰ ਗੁਰਸਿੱਖ ਨੌਜਵਾਨ ਦੇਸ਼ ਦਾ ਅਤੇ ਕੌਮ ਦਾ ਮਾਣ ਵਧਾਇਆ। ਸਮਰਦੀਪ ਸਿੰਘ ਗਿੱਲ ਨੇ ਫੈਡਰੇਸ਼ਨ ਕੱਪ ਦੇ ਵਿਚ ਸੋਨੇ ਦਾ ਤਗਮਾ ਜਿੱਤਿਆ। ਤੇਜਿੰਦਰ ਤੋਰ ਨੂੰ ਮਾਮੂਲੀ ਫਰਕ ਦੇ ਨਾਲ ਉਨ੍ਹਾਂ ਨੇ ਹਰਾਇਆ ਸੀ। ਸਮਰਦੀਪ ਨੇ ਵੇਵ ਪੁਆਇੰਟ 47 ਮੀਟਰ ਕੋਲਾ ਸੁੱਟ ਕੇ ਨਵਾਂ ਰਿਕਾਰਡ ਬਣਾ ਦਿੱਤਾ। ਤੇਜਿੰਦਰ ਤੋਰ ਦਾ ਥਰੋ ਵੇਵ ਪੁਆਇੰਟ 7 ਮੀਟਰ ਦਾ ਰਿਹਾ। ਕਾਮਨਵੈਲਥ ਗੇਮਸ ਵਾਸਤੇ ਹੁਣ ਸਮਰਦੀਪ ਸਿੰਘ ਗਿੱਲ ਦੇ ਵੱਲੋਂ ਆਪਣੇ ਟਿਕਟ ਪੱਕੇ ਕਰ ਲਈ ਗਈ
3: ਹੈ।
0: ਇਕ ਹੋਰ ਸਾਬਤ ਸੂਰਤ ਗੁਰਸਿੱਖ ਨੌਜਵਾਨ ਚੰਨਦੀਪ ਸਿੰਘ ਦੇ ਵੱਲੋਂ ਏਸ਼ੀਆਈ ਪੈਰਾ ਟਾਈਕਵਾਂਡੋ ਚੈਂਪੀਅਨਸ਼ਿਪ ਦੇ ਵਿਚ ਇਤਿਹਾਸ ਰਚਿਆ ਗਿਆ। ਗੋਲਡ ਮੈਡਲ ਜਿੱਤਿਆ ਗਿਆ। ਮੰਗੋਲੀਆ ਦੇ ਵਿਚ ਕਰਵਾਈਆਂ ਗਈਆਂ 11ਵੀਂ ਏਸ਼ੀਅਨ ਪੈਰਾ ਟਾਈਕਵਾਂਡੋ ਚੈਂਪੀਅਨਸ਼ਿਪ ਦੇ ਵਿਚ 80 ਕਿਲੋ ਤੋਂ ਵੀ ਵੱਧ ਵਰਗ ਦੇ ਵਿਚ ਸੋਨੇ ਦਾ ਤਗਮਾ ਉਨ੍ਹਾਂ ਦੇ ਵੱਲੋਂ ਜਿੱਤਿਆ ਗਿਆ। ਚੰਨਦੀਪ ਸਿੰਘ ਨੇ ਦੋਵੇਂ ਬਾਹਾਂ ਕੱਟੀਆਂ ਹੋਣ ਦੇ ਬਾਵਜੂਦ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਇਸ ਕਰਕੇ ਕੌਮ ਅਤੇ ਦੇਸ਼ ਉਨ੍ਹਾਂ ਤੇ ਮਾਣ ਕਰ ਰਹੀ ਹੈ।
4: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ

0: जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
1: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंज कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस ले नामवर कंपनियां नाल काम करदे हन। होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा नां आया सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसे प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-400-6661
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ।

0: ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: ਸੀਐਮ ਸਾਹਿਬ 4 ਸਾਲ ਤੋਂ ਉੱਪਰ ਹੋ ਗਏ ਜੋ ਤੁਸੀਂ ਵਾਅਦੇ ਕੀਤੇ ਸੀਗੇ ਜਿਸ ਜਿਹੜੀ ਲੋਕਾਂ ਨੂੰ ਤੁਹਾਡੇ ਤੋਂ ਆਸ ਸੀ ਕਿ ਤੁਸੀਂ ਉਸ ਆਸ ਤੇ ਖਰੇ ਉਤਰੇ ਹੋਗੇ ਕਿਉਂਕਿ ਤੁਹਾਡੇ ਵਿਰੋਧੀ ਤੁਹਾਨੂੰ ਵਾਰ ਵਾਰ ਘੇਰਦੇ ਨੇ
3: ਦੇਖੋ ਜਿਹੜੇ ਵਿਰੋਧੀ ਨੇ ਉਹਨਾਂ ਦੀਆਂ ਆਸਾਂ ਤੇ ਤਾਂ ਮੈਂ ਸ਼ਾਇਦ ਪੂਰਾ ਨਾ ਉਤਰਿਆ ਹੋਵਾਂ ਕਿਉਂਕਿ ਉਹਨਾਂ ਦੀਆਂ ਆਸਾਂ ਤਾਂ ਇਹ ਸੀ ਕਿ ਸਰਕਾਰ ਸ਼ਾਇਦ 1 ਸਾਲ ਚੱਲੇ ਸਰਕਾਰ ਸ਼ਾਇਦ 2 ਸਾਲ ਚੱਲੇ ਸਰਕਾਰ ਕਹਿੰਦੇ ਹੁਣ 2.5 ਸਾਲ ਚੱਲੂਗੀ ਫਿਰ ਕਹਿੰਦੇ 3 ਚੱਲੂਗੀ 4 ਆ ਗਏ ਹੁਣ 4.5 ਤੇ ਵੀ ਆ ਗਏ ਹੁਣ ਇਹ 2027 ਤੇ ਆ ਗਏ 2032 ਚ ਵੀ ਇੱਦਾਂ ਹੀ ਕਹਿਣਗੇ 2037 ਚ ਵੀ ਇੱਦਾਂ ਹੀ ਕਹਿੰਦੇ ਰਹਿਣਗੇ ਸੋ ਸ਼ਾਇਦ ਉਹਨਾਂ ਦੀਆਂ ਤਾਂ ਮੈਂ ਉਮੀਦਾਂ ਤੇ ਪੂਰਾ ਨਹੀਂ ਉਤਰ ਸਕਦਾ ਪਰ ਹਾਂ ਮੈਨੂੰ ਇੰਨਾ ਕਿ ਜਿੰਨਾ ਮੈਂ ਪਬਲਿਕ ਦੇ ਨਾਲ ਇਨਵੋਲਵ ਰਹਿਣਾ ਕਿ ਲੋਕੀ ਬਹੁਤ ਖੁਸ਼ ਨੇ ਕੋਈ ਪਹਿਲੀ ਵਾਰ ਕੋਈ ਕਹਿੰਦਾ ਅਸੀਂ 60 ਸਾਲ ਬਾਅਦ ਪਾਣੀ ਦੇਖਿਆ ਕੱਸੀਆਂ ਚ ਜਾਂ ਸਾਡੇ ਪਿੰਡ ਨਹਿਰੀ ਪਾਣੀ 55 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ ਜੀ ਜਦੋਂ ਫੰਕਸ਼ਨ ਤੇ ਜਾਵਾਂ ਇੱਥੇ ਸਾਡੇ ਪਹਿਲੀ ਵਾਰ ਸੀਐਮ ਆਇਆ ਕੋਈ ਕਹਿੰਦਾ ਮੁੱਖ ਮੰਤਰੀ ਜਾਂਦੇ ਜਾਂਦੇ ਸੜਕ ਤੇ ਸਾਡਾ ਮੰਗ ਪੱਤਰ ਲੈਣ ਵਾਸਤੇ ਪਹਿਲਾਂ ਕਦੇ ਨਹੀਂ ਖੜਿਆ ਸੀ ਸੋ ਜੋ ਕੁਛ ਹੋ ਰਿਹਾ ਕੁਛ ਨਵਾਂ ਹੋ ਰਿਹਾ ਪਰਮਾਤਮਾ ਕਰਾ ਰਿਹਾ ਕੁਛ ਨਵਾਂ ਕਰਾ ਰਿਹਾ ਜੋ ਅਸੀਂ ਗਰੰਟੀਆਂ ਦਿੱਤੀਆਂ ਸੀ ਸਾਰੀਆਂ ਗਰੰਟੀਆਂ ਪੂਰੀਆਂ ਕਰਕੇ ਅਸੀਂ ਹੁਣ ਇੰਪਲੀਮੈਂਟੇਸ਼ਨ ਤੇ ਲੱਗੇ ਹੋਏ ਹਾਂ ਬਲਕਿ ਗਰੰਟੀਆਂ ਤੋਂ ਬਿਨਾਂ ਵੀ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਕਿਉਂਕਿ ਉਹ ਕੰਮ ਨੇ ਰੂਟੀਨ 'ਚ ਕਈ ਵਾਰੀ ਕੋਈ ਆਈਡੀਆ ਪਬਲਿਕ 'ਚੋਂ ਵੀ ਮਿਲ ਜਾਂਦਾ ਹੈ ਜਿਵੇਂ ਸੜਕ ਸੁਰੱਖਿਆ ਫੋਰਸ ਦੀ ਮੈਂ ਐਗਜ਼ਾਮਪਲ ਦੇਵਾਂ ਅਸੀਂ ਉਹਦੇ ਬਾਰੇ ਕੁਛ ਨਹੀਂ ਲਿਖਿਆ ਸੀ ਮੈਨੀਫੈਸਟੋ 'ਚ ਅਸੀਂ ਆਪਣਾ ਮੈਨੀਫੈਸਟੋ ਵੀ ਪੜ੍ਹਦੇ ਰਹਿੰਦੇ ਹਾਂ ਕਿ ਆਪਾਂ ਕੀ ਲਿਖਿਆ ਸੀਗਾ ਉਹਦੇ ਤੋਂ ਵੱਧ ਹੀ ਕਰੀਏ 4 ਕੰਮ ਸੋ ਬਹੁਤ ਸਾਰੇ ਕੰਮ ਇੱਦਾਂ ਦੇ ਟੋਲ ਪਲਾਜ਼ਿਆਂ ਨੂੰ ਹਟਾਉਣ ਵਾਸਤੇ ਅਸੀਂ ਕੁਛ ਨਹੀਂ ਲਿਖਿਆ ਸੀ 19 ਟੋਲ ਪਲਾਜ਼ੇ ਬੰਦ ਕੀਤੇ ਨੇ ਜਿਹਦੇ ਨਾਲ 67 ਲੱਖ ਰੁਪਈਆ ਪਰ ਡੇ ਪੰਜਾਬੀਆਂ ਦਾ ਬਚਦਾ ਹੈ 67 ਲੱਖ ਰੁਪਈਆ ਪਰ ਡੇ ਸੋ ਸਰਕਾਰਾਂ ਦਾ ਕੰਮ ਹੁੰਦਾ ਨਾਗਰਿਕਾਂ ਦੀ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਪੱਧਰ ਨੂੰ ਉੱਚਾ ਚੱਕਣਾ ਐਜੂਕੇਸ਼ਨ 'ਚ ਕੰਮ ਕਰਨਾ ਮੈਡੀਕਲ 'ਚ ਹੈਲਥ 'ਚ ਕੰਮ ਕੀਤਾ ਅਤੇ ਨਾਲ ਸਰਕਾਰੀ ਨੌਕਰੀਆਂ ਪਾਰਦਰਸ਼ੀ ਤਰੀਕੇ ਨਾਲ ਮਿਲੀਆਂ ਨੇ ਪਹਿਲੀ ਵਾਰ ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ ਇੱਕੋ ਬੰਦੇ ਨੂੰ ਵੀ 3-3 ਵਾਰੀ ਜੌਬ ਮਿਲ ਗਈ ਮੌਕੇ ਮਿਲੇ ਨੇ ਮਤਲਬ ਸੋ ਮੈਨੂੰ ਲੱਗਦਾ ਕਿ ਜੋ ਪੰਜਾਬ ਦੀ ਜਨਤਾ ਮੇਰੇ ਨਾਲ ਇਨਵੋਲਵ ਹੈ ਤਾਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਪਹਿਲੀ ਵਾਰ ਕੋਈ ਅਪਰੋਚੇਬਲ ਸੀਐਮ ਹੈ ਜਿਹਨੂੰ ਅਸੀਂ ਹੱਥ ਦੇ ਕੇ ਗੱਡੀ ਰੋਕ ਲੈਂਦੇ ਹਾਂ ਜਿਹੜਾ ਸਾਡੇ ਵਿੱਚ ਆ ਕੇ ਸੱਥਾਂ 'ਚ ਬਹਿ ਕੇ ਮੰਜੇ 'ਤੇ ਬਹਿ ਕੇ ਗੱਲਾਂ ਕਰਦਾ ਸੋ ਇਹੀ ਚੀਜ਼ ਪਹਿਲਾਂ ਮਿਸਿੰਗ ਸੀ ਪਹਿਲਾਂ ਜਿਹੜੇ ਸਾਡੇ ਸੀਐਮ ਰਹੇ ਨੇ ਉਹ ਵੱਡੇ ਵੱਡੇ ਮਹਿਲਾਂ 'ਚ ਆ ਕੇ ਅੰਦਰੋਂ ਕੁੰਡਾ ਬੰਦ ਕਰ ਲੈਂਦੇ ਸੀ ਲੋਕਾਂ ਦੇ ਮਿਲਣ ਦੀ ਕੋਈ ਮਤਲਬ ਚਾਂਸ ਹੀ ਨਹੀਂ ਸੀ ਕਿ ਲੋਕ ਉਹਨਾਂ ਨੂੰ ਮਿਲ ਕੇ ਉਹ ਤਾਂ ਉਹਨਾਂ ਦੇ MLA ਤੇ ਮੰਤਰੀ ਵੀ ਸ਼ਿਕਾਇਤਾਂ ਕਰਦੇ ਸਾਨੂੰ ਨਹੀਂ ਮਿਲਦੇ ਤਾਂ ਤੂੰ ਤੁਹਾਨੂੰ ਤਾਂ ਕਿੱਥੋਂ ਮਿਲ ਲੈਣਗੇ ਸੋ ਜਿਹੜਾ ਤੁਸੀਂ ਸ਼ੁਰੂਆਤ 'ਚ ਇੰਟਰੋਡਕਸ਼ਨ ਦੇ ਵਰਡ 'ਚ ਕਿਹਾ ਕਿ ਇੱਕ ਰਜਵਾੜਾ ਸ਼ਾਹੀਆਂ 'ਚੋਂ ਵੱਡੇ ਵੱਡੇ ਘਰਾਣਿਆਂ 'ਚੋਂ ਰਾਜਨੀਤੀ ਨਿਕਲ ਕੇ ਆਮ ਘਰਾਂ ਦੇ ਵਿੱਚ ਆਈ ਹੈ ਅੱਜ ਵੀ ਮੇਰੀ ਮਾਂ ਪਿੰਡ ਰਹਿੰਦੀ ਹੈ ਆਮ ਛੋਟਾ ਜਿਹਾ ਘਰ ਹੈ ਉਹੀ ਮੈਂ ਵੀ ਉੱਥੇ ਜਾਂਦਾ ਅਤੇ ਕੋਈ ਇੱਦਾਂ ਨਹੀਂ ਸੌਣਾ ਤਾਂ ਬੰਦੇ ਨੇ 19 ਜਗ੍ਹਾ 'ਤੇ ਹੀ ਹੈ ਲੈ ਕੇ ਕੀ ਜਾਣਾ ਇੱਥੋਂ ਬਸ ਇਹ ਹੈ ਵੀ ਸਿਕੰਦਰ ਵਰਗੇ ਵੀ ਤੁਰ ਕੇ ਦੁਨੀਆ ਜਿੱਤ ਕੇ ਪਰ ਕੋਈ 4 ਬੰਦੇ ਯਾਦ ਕਰ ਲੈਣਗੇ ਜੇ ਵਧੀਆ ਕੰਮ ਕਰ ਜਾਵਾਂਗੇ ਕਿਸੇ ਦੀ ਜ਼ਿੰਦਗੀ 'ਚ ਸੁਧਾਰ ਲਿਆ ਦਾਂਗੇ ਮੈਨੂੰ ਇਹ ਜਿਹੜਾ ਲੋਕਾਂ ਵੱਲੋਂ ਪਿਆਰ ਮਿਲਦਾ ਮੈਂ ਉਹ ਤੋਂ ਸੈਟਿਸਫਾਈ
2: ਸੀਐਮ ਸਾਹਿਬ ਜਦੋਂ ਤੁਸੀਂ ਆਏ ਹੋ 3 ਲੱਖ ਕਰੋੜ ਦਾ ਕਰਜ਼ਾ ਸੀ ਉਹ ਕਰਜ਼ਾ 5 ਲੱਖ ਕਰੋੜ ਦਾ ਹੋ ਗਿਆ ਕਿਉਂ ਹੋ ਗਿਆ
3: ਮੈਨੂੰ ਇਹ ਲੱਗਦਾ ਜਿਵੇਂ ਇਦੋਂ ਪਹਿਲਾਂ ਵਾਲਾ 3 ਲੱਖ ਵੀ ਮੈਂ ਹੀ ਲਿਆ ਹੋਊਗਾ ਨਾ ਪਹਿਲਾਂ ਤਾਂ ਕਦੇ ਤੁਸੀਂ ਗੱਲ ਕੀਤੀ ਨਹੀਂ ਇਹਦੀ ਕਰਜ਼ੇ ਦੀ ਜਦੋਂ ਕਰਜ਼ਾ ਕੋਈ ਵੀ ਘਰ ਕਰਜ਼ੇ 2 ਕਿਸਮ ਦੇ ਨੇ ਜੇ ਕਰਜ਼ਾ ਲੈ ਕੇ ਤੁਸੀਂ ਟਰੱਕ ਲਿਆ ਤਾਂ ਉਹ ਟਰੱਕ ਜਦੋਂ ਚੱਲੂਗਾ ਤਾਂ ਕਰਜ਼ਾ ਲਾਹੂਗਾ ਜੇ ਕਰਜ਼ਾ ਲੈ ਕੇ ਤੁਸੀਂ ਉਹ ਗੱਡੀ ਲੈ ਲਈ ਜਿਹਦਾ ਤੇਲ ਵੀ ਤੁਹਾਡੇ ਤੋਂ ਨਹੀਂ ਮੁਸ਼ਕਲ ਪੈਣਾ ਫਿਰ ਤੁਹਾਡਾ ਕਰਜ਼ਾ ਜਿਹੜਾ ਉਹ ਘਾਟੇ 'ਚ ਲੈ ਕੇ ਜਾਊਗਾ ਤੁਹਾਨੂੰ ਤੁਹਾਡੀ ਜ਼ਮੀਨ ਵੀ ਵਿਕੂ ਫਿਰ ਤੇਲ 'ਚ ਸੋ ਕਰਜ਼ਾ ਲੈ ਕੇ ਵਿਕਾਸ ਦਾ ਕੰਮ ਹੋ ਰਿਹਾ ਹੈ ਕਰਜ਼ਾ ਲੈ ਕੇ ਹਸਪਤਾਲ ਬਣਾਏ ਜਾ ਰਹੇ ਨੇ ਤਾਂ ਇਹ ਹੁਣੀ ਕਰਜ਼ੇ ਦੀ ਗੱਲ ਕਿਉਂ ਉੱਠਦੀ ਹੈ 3 ਲੱਖ ਕਰੋੜ

0: ਕਿੱਥੇ ਗਿਆ ਪਹਿਲਾਂ ਤਾਂ ਉਹ ਇਹ ਪੁੱਛਿਆ ਕਦੇ 3 ਲੱਖ ਕਰੋੜ ਕਿੱਥੇ ਹੈ ਕੋਈ ਨਵੀਂ ਸੜਕ ਬਣਾਈ ਸਾਰੀਆਂ ਸੜਕਾਂ ਅਸੀਂ ਬਣਾ ਰਹੇ ਹਾਂ ਕੋਈ ਨਵਾਂ ਕਾਲਜ ਬਣਾਇਆ ਸਾਰੇ ਕਾਲਜ ਅਸੀਂ ਬਣਾ ਰਹੇ ਹਾਂ ਕੋਈ ਨਵੀਂ ਯੂਨੀਵਰਸਿਟੀ ਬਣਾਈ ਕੋਈ ਨਵਾਂ ਮੈਡੀਕਲ ਕਾਲਜ ਬਣਾਇਆ ਸਾਰਾ ਕੁਝ ਕੋਈ ਨੌਕਰੀ ਦਿੱਤੀ ਕਿੱਥੇ ਲੱਗ ਗਿਆ ਪੈਸਾ ਫਿਰ ਉਹ ਤਾਂ ਇਹੀ ਕਹਿੰਦੇ ਰਹੇ ਨੇ ਖਜ਼ਾਨਾ ਖਾਲੀ ਤੇ ਨਾਲੇ ਕਰਜ਼ਾ ਚਾੜਤਾ ਸੋ ਇਸ ਕਰਕੇ ਅਸੀਂ ਲੀਕੇਜ ਬੰਦ ਕੀਤੀ ਹੈ ਯੂਪੀ ਤੇ 8 ਲੱਖ ਕਰੋੜ ਦਾ ਕਰਜ਼ਾ ਹੈ ਗੁਜਰਾਤ ਤੇ 7 ਲੱਖ ਕਰੋੜ ਦਾ ਕਰਜ਼ਾ ਹੈ ਆਪਣੇ ਦੇਸ਼ ਤੇ ਜਿਸ ਵੇਲੇ ਮੋਦੀ ਜੀ ਨੇ 2014 ਚ ਸੱਤਾ ਸੰਭਾਲੀ ਹੈ 55 ਲੱਖ ਕਰੋੜ ਦਾ ਕਰਜ਼ਾ ਸੀ ਅੱਜ 220 ਕਰੋੜ ਹੈ 4 ਟਾਈਮਸ 4 ਗੁਣਾ ਵੱਧ ਗਿਆ ਜੀ ਤੇ ਫਿਰ ਇਹ ਤਾਂ ਦੇਸ਼ ਤੇ ਪ੍ਰਦੇਸ਼ਾਂ ਐਂ ਚੱਲਦੀਆਂ ਨੇ ਚਲਾਵਾਂਗੇ ਪਰ ਹਾਂ ਉਹ ਕਰਜ਼ੇ ਦਾ ਮਿਸਯੂਜ਼ ਨਹੀਂ ਕਰਨਾ ਕਰਜ਼ਾ ਪਬਲਿਕ ਤੇ ਲੱਗੇ ਤਾਂ ਪਬਲਿਕ ਟੈਕਸ ਵੀ ਤਾਂ ਦਿੰਦੀ ਹੈ ਨਾ ਡਾਇਰੈਕਟ ਟੈਕਸ ਦੇਣ ਵਾਲੇ ਸ਼ਾਇਦ ਘੱਟ ਹੋਣਗੇ ਇਨਡਾਇਰੈਕਟ ਟੈਕਸ ਦੇਣ ਵਾਲੇ ਬਹੁਤ ਲੋਕ ਨੇ ਮਾਚਿਸ ਦੀ ਤੀਲੀ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਸੌਂਦੇ ਆ ਪੱਖੇ ਤੱਕ ਸਾਰਾ ਕੁਝ ਟੈਕਸ ਹੀ ਹੈ
1: ਸੀਐਮ ਸਾਹਿਬ ਦੁਨੀਆਂ ਤੇ ਰਾਜ ਅਮਰੀਕਾ ਕਰਦਾ ਦੁਨੀਆਂ ਤੇ ਸਭ ਤੋਂ ਜ਼ਿਆਦਾ ਕਰਜ਼ਾ ਅਮਰੀਕਾ ਦੇ ਉੱਤੇ ਹੈਗਾ
0: ਬਸ ਫਿਰ
1: ਮੈਂ ਹੁਣ ਸਵਾਲ ਸੁਣ ਲਓ ਮੇਰਾ
0: ਜਦੋਂ ਉਹਨਾਂ ਨੇ ਲਾ ਤਾਂ ਆਪਾਂ ਲਾ ਦਾਂਗੇ
1: ਨਹੀਂ ਤੁਸੀਂ ਮੈਂ ਇੱਥੇ ਆਉਣ ਲੱਗਿਆ ਸੀ ਪਿਛਲੀ ਵਾਰ ਤੁਸੀਂ ਕਿਹਾ ਕਿ ਜੀ ਕੋਈ ਨਾ ਅਸੀਂ ਦੇਖ ਲਾਂਗੇ ਜਿਨ੍ਹਾਂ ਕੋਲ ਨਹੀਂ ਆਉਂਦਾ ਬੈਂਕ ਵਾਲੇ ਕਰਜ਼ੇ ਦੀ ਡਿਡਕਸ਼ਨ ਦੀ ਤਾਂ ਕਿਸ਼ਤ ਜਾਂਦੀ ਹੈ ਨਾ ਮੈਂ ਕਹਿੰਦਾ ਕੋਈ ਇਲਾਜ ਹੈਗਾ ਅਮਰੀਕਾ ਦੇ ਉੱਤੇ ਸਭ ਤੋਂ ਜ਼ਿਆਦਾ ਕਰਜ਼ਾ ਪੰਜਾਬ ਤੇ ਵੀ ਕਰਜ਼ਾ ਦੁਨੀਆ ਕਰਜ਼ਾਈ ਹੋਈ ਪਈ ਹੈ ਤੁਹਾਡੇ ਕੋਲੇ ਤੁਸੀਂ ਅਲਟਰਨੇਟਿਵ ਪੋਲਿਟਿਕਸ ਦੀ ਗੱਲ ਕਰਦੇ ਸੀ ਮੈਂ ਤਾਂ ਕਹਿਣਾ ਕੋਈ ਦੂਜਾ ਕਹੇ ਅਲੱਗ ਗੱਲ ਆ ਅਲਟਰਨੇਟਿਵ ਕੋਈ ਹੈ ਕਰਜ਼ਾ ਲਾਉਣ ਦਾ
0: ਯਾਦਵਿੰਦਰ ਰੈਵਨਿਊ ਕਿੰਨਾ ਵਧਿਆ ਜੀਐਸਟੀ ਦਾ ਰੈਵਨਿਊ ਕਿੰਨਾ ਵਧ ਗਿਆ ਪਹਿਲਾਂ ਬੈਟ ਹੁੰਦੀ ਸੀ ਬੈਟ ਦਾ ਵੀ ਸਾਡੀ ਰਿਕਵਰੀ ਆਈ ਹੈ ਸਾਡਾ ਰੈਵਨਿਊ ਵੀ ਤਾਂ ਵਧਿਆ ਨਾ ਅਸੀਂ ਇਸੇ ਕਰਕੇ ਤਾਂ 65,265 ਨੌਕਰੀ ਦੇ ਕੇ ਮੈਂ ਤੁਹਾਡੇ ਸਾਹਮਣੇ ਬੈਠਾ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਦਾ ਜੀਵੀਕੇ ਕੰਪਨੀ ਕੋਲ ਸੀਗਾ ਤੇ 540 ਮੈਗਾਵਾਟ ਦਾ ਥਰਮਲ ਪਲਾਂਟ ਹੈ ਜੇ ਸਾਨੂੰ ਪਤਾ ਲੱਗਿਆ ਕਿ ਉਹ ਮਾਰਕੀਟ ਦੇ ਵਿੱਚ ਵਿਕਾਊ ਹੈ ਤਾਂ ਅਸੀਂ ਕਿਹਾ ਵੀ ਅਸੀਂ ਵੀ ਬਿੱਡ ਕਰਾਂਗੇ ਪਰ ਉੱਥੇ ਵੱਡੇ ਬਿਡਰ ਆ ਗਏ ਹੁਣ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਸਰਕਾਰ ਪਰ ਸਾਡੇ ਕੋਲ ਸਰਕਾਰ ਕੋਲ ਐਕਸਪੀਰੀਅੰਸ ਸੀ PSPCL ਕੋਲ ਐਕਸਪੀਰੀਅੰਸ ਸੀ ਥਰਮਲ ਪਲਾਂਟਾਂ ਨੂੰ ਚਲਾਉਣ ਦਾ ਕਿਉਂਕਿ PSPCL ਤਾਂ ਬਹੁਤ ਪੁਰਾਣੀ ਕੰਪਨੀ ਹੈ ਤਾਂ ਜਦੋਂ ਅਸੀਂ ਉਹ ਐਗਜ਼ਾਮਪਲ ਦਿੱਤੀ ਤਾਂ ਸਾਨੂੰ 540 ਮੈਗਾਵਾਟ ਦਾ ਕਪੈਸਿਟੀ ਦਾ ਜੀਦੀ ਕੇ ਹਜੇ 30 ਸਾਲ ਉਮਰ ਪਈ ਹੈ ਉਹ ਸਾਨੂੰ 1,080 ਕਰੋੜ ਚ ਮਿਲ ਗਿਆ 2 ਕਰੋੜ ਰੁਪਏ ਪਰ ਮੈਗਾਵਾਟ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਸਸਤਾ ਸੌਦਾ ਹੈ ਜੀ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਪਾਵਰ ਪਲਾਂਟ ਰੱਖਿਆ ਹੁਣ ਗੋਇੰਦਵਾਲ ਸਾਹਿਬ ਵਾਲਾ ਤੇ ਨਾਲ ਇਹ ਵੀ ਹੈ ਕਿ ਜੇ ਅੱਜ ਬਣਾਉਣਾ ਹੋਵੇ 4 ਸਾਲ ਉਹਨੂੰ ਲੱਗਣਗੇ 8 ਕਰੋੜ ਪਰ ਮੈਗਾਵਾਟ ਦਾ ਉਹਦਾ ਖਰਚਾ ਪਊਗਾ ਜਿਹੜੀ ਚੀਜ਼ ਲਾ ਲਓ ਵੀ 4,500 ਕਰੋੜ ਦੇ ਨੇੜੇ ਤੇੜੇ ਸੀ ਅਸੀਂ ਉਹ 1,040 ਕਰੋੜ ਚ ਲੈ ਅਸੀਂ ਗੌਰਮੈਂਟ ਦੇ ਪੈਸੇ ਨੂੰ ਆਪਣਾ ਸਮਝ ਕੇ ਖਰਚਦੇ ਹਾਂ ਇਹ ਨਹੀਂ ਹੈ ਗੌਰਮੈਂਟ ਦਾ ਪੈਸਾ ਲਾ ਦਿਓ ਬਾਹ ਦਿਓ ਜੇ 120 ਕਰੋੜ ਦਾ ਐਸਟੀਮੇਟ ਬਣਿਆ 150 ਕਰੋੜ ਦਾ ਲਾ ਕੇ 30 ਕਰੋੜ ਇੱਧਰ ਉੱਧਰ ਖੁਰਦ ਬੁਰਦ ਕਰ ਦਿਓ ਅਸੀਂ ਤਾਂ ਸਗੋਂ ਉਹਦੇ ਚੋਂ ਘਟਾਉਂਦੇ ਹਾਂ ਅਸੀਂ ਜਿਹੜੀ ਸੋਲਰ ਬਿਜਲੀ ਹੈ ਉਹ ਕਹਿੰਦੇ ਜੀ 2 ਰੁਪਏ 77 ਪੈਸੇ ਅਸੀਂ ਕਹੇ ਨਹੀਂ ਕਹਿੰਦੇ ਜੀ 2 ਰੁਪਏ ਚਲੋ 67 ਪੈਸੇ ਅਸੀਂ ਕਹੇ ਨਹੀਂ ਜੀ ਜ਼ਿਆਦਾ ਨੇ ਹੋਰ ਘੱਟ ਕਰੋ ਕਹਿੰਦੇ 2 ਰੁਪਏ 57 ਪੈਸੇ ਮੈਂ ਕਿਹਾ ਜੀ ਨਹੀਂ ਮੈਨੂੰ ਮੇਰੇ ਨਾਲ ਬਿਠਾਓ ਇਹਨਾਂ ਨੂੰ ਮੈਂ ਬੈਠਿਆ ਮੈਂ 2 ਰੁਪਏ 54 ਪੈਸੇ ਤੋਂ ਵੱਧ ਨਹੀਂ ਕਹਿੰਦੇ 3 ਪੈਸਿਆਂ ਨੂੰ ਤੁਹਾਨੂੰ ਕੀ ਫਰਕ ਪੈਂਦਾ ਮੈਂ ਇੱਕ ਵਾਰੀ ਐਗਰੀਮੈਂਟ ਕਰੂ ਜਦੋਂ ਐਗਰੀਮੈਂਟ ਕੀਤਾ 1100 ਮੈਗਾਵਾਟ ਦਾ ਉਹਨਾਂ ਨਾਲ ਸਾਡਾ ਸਮਝੌਤਾ ਜੀ 3 ਪੈਸਿਆਂ ਨਾਲ 350 ਕਰੋੜ ਦਾ ਫਰਕ ਪੈ ਗਿਆ ਜੀ ਉਹੀ 350 ਕਰੋੜ ਰੁਪਇਆ ਮੈਂ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਤੇ ਲਾ ਦੂੰਗਾ ਮੈਂ ਖੰਭੇ ਜਿਹੜੇ ਨੇ ਖਤਮ ਕਰਨ ਤੇ ਜਾਂ ਇਨਫਰਾਸਟ੍ਰਕਚਰ ਤੇ ਗ੍ਰਿਡ ਬਣਾਉਣ ਤੇ ਲਾ ਦਾਂਗੇ ਐਦਾਂ ਜਿਵੇਂ ਦਿੱਲੀ ਦੇ ਵਿੱਚ ਲੀਕੇਜ ਰੋਕੀ ਸੀ ਉਹਨਾਂ ਨੇ ਤੇ ਦਿੱਲੀ ਦਾ ਬਜਟ 30,000 ਕਰੋੜ ਸੀ ਜਿਸ ਵੇਲੇ ਕੇਜਰੀਵਾਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਤੇ ਜਦੋਂ ਛੱਡਿਆ 66,000 ਕਰੋੜ ਸੀਗਾ ਸੋ ਇਸ ਕਰਕੇ ਲੀਕੇਜ ਵੀ ਰੋਕੀ ਹੈ
1: ਤੁਸੀਂ
0: ਹਾਲ ਤੇ ਗੇੜਾ ਰੱਖਿਆ
1: ਤੁਸੀਂ ਪੁਰਾਣੇ CMD KD ਚੌਧਰੀ ਨੂੰ ਵਿਜੀਲੈਂਸ ਨੇ ਤੁਹਾਡੀ ਨੇ ਚੁੱਕ ਲਿਆ ਉਦੋਂ ਸਮਝੌਤਿਆਂ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਇਹਦੀਆਂ ਪੋਲੀਟੀਕਲ ਤਾਰਾਂ ਜਾਂ ਬਹੁਤ ਸਾਰੇ ਲੋਕਾਂ ਨੂੰ ਫਿਕਸ ਕਰਨ ਦੀ ਗੱਲ ਹੋ ਰਹੀ ਹੈਗੀ ਤੁਸੀਂ ਉਹਦੇ 'ਚ ਕੋਈ ਹੈ ਉਹਦੇ 'ਚ ਕੀ ਹੈਗਾ ਤੁਹਾਡੀ ਇਨਵੈਸਟੀਗੇਸ਼ਨ
0: ਜੇ ਉਹਦੇ ਕੁਝ ਗੱਲਾਂ ਐਸੇ ਆਉਂਦੀਆਂ ਨੇ ਜਿਹੜੀਆਂ ਮੈਂ ਨਹੀਂ ਦੱਸ ਸਕਦਾ ਪਬਲਿਕਲੀ ਪਰ ਹਾਂ ਜਿੱਥੇ ਵੀ ਕਿਤੇ ਕੋਈ ਗਲਤੀ ਹੋਈ ਹੈ ਜਿੱਥੇ ਕਿਤੇ ਕੋਈ ਐਸਾ ਐਗਰੀਮੈਂਟ ਕੀਤਾ ਗਿਆ ਜਿਹਦੇ 'ਚ ਕਿਸੇ ਇੱਕ ਪਰਿਵਾਰ ਨੂੰ ਫਾਇਦਾ ਪਹੁੰਚਣਾ ਜਾਂ ਬਾਕੀ ਕੰਪਨੀਆਂ ਨੂੰ ਜਿਹੜਾ ਬੋਗਸ ਕੰਪਨੀਆਂ ਜਿਹੜੀਆਂ ਲਿਆ ਕੇ ਸ਼ੈਲ ਕੰਪਨੀਆਂ ਖੜੀਆਂ ਕਰਕੇ ਕੋਈ ਠੇਕਾ ਲਿਆ ਪੰਜਾਬ ਦਾ ਨੁਕਸਾਨ ਹੁੰਦਾ ਜਿਹਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਨੁਕਸਾਨ ਹੁੰਦਾ ਉਹਤੇ ਕਾਰਵਾਈ ਹੋਊਗੀ
1: ਤੁਹਾਡੇ ਵਿਰੋਧੀ ਕਹਿੰਦੇ ਨੇ ਦਿੱਲੀ ਮਾਡਲ ਦੀ ਚਰਚਾ ਕਰਦੇ ਨੇ ਇਹ ਪੰਜਾਬ ਮਾਡਲ ਦੀ ਨਹੀਂ ਦਿੱਲੀ ਵਾਲੇ ਤੇ ਦਿੱਲੀ ਮਾਡਲ ਇਹਦੇ ਤੇ ਲਗਾਤਾਰ ਤੁਹਾਡੇ ਵਿਰੋਧੀ ਬੋਲਦੇ ਨੇ
0: ਦਿੱਲੀ ਮਾਡਲ ਕੀ ਹੁੰਦਾ ਗੱਲ ਬੰਦੇ ਸਿੰਘ ਸਕੂਲ ਦਿੱਲੀ 'ਚ ਵੀ ਨੇ ਸਰਕਾਰੀ ਸਕੂਲ ਇੱਥੇ ਵੀ ਨੇ ਜੇ ਦਿੱਲੀ ਵਾਲਿਆਂ ਨੇ ਸਰਕਾਰੀ ਸਕੂਲ ਠੀਕ ਕਰ ਲਏ ਆਪਾਂ ਨੂੰ ਸਿੱਖਣਾ ਨਹੀਂ ਚਾਹੀਦਾ ਉਹਨਾਂ ਤੋਂ ਜੇ ਦਿੱਲੀ ਵਾਲਿਆਂ ਨੇ ਮੁਹੱਲਾ ਕਲੀਨਿਕ ਖੋਲ੍ਹ ਲਏ ਆਪਾਂ ਆਮ ਆਦਮੀ ਕਲੀਨਿਕ ਖੋਲ੍ਹ ਲਏ ਇਹ 'ਚ ਕੀ ਮਤਲਬ ਦਿੱਲੀ ਹੈਗਾ ਤਾਂ ਦੇਸ਼ ਹੀ ਆਪਣਾ ਜਿਹੜੀਆਂ ਸਮੱਸਿਆਵਾਂ ਦਿੱਲੀ ਨੇ ਉਹੀ ਉਹੀ ਲੁਧਿਆਣੇ

0: ਵੱਧ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਜਾਇਆ ਹੈ ਉੱਥੇ ਤੇ 46 ਕਿਸਮ ਦੇ ਟੈਸਟ 126 ਕਿਸਮ ਦੀਆਂ ਦਵਾਈਆਂ ਫ੍ਰੀ ਮਿਲਦੀਆਂ ਨੇ ਪਹਿਲਾਂ ਹਰ ਗੱਲ ਥੋੜੀ ਜਿਹੀ ਖੰਘ ਹੋ ਗਈ ਚਲੋ ਜੀ ਵੱਡੇ ਹਸਪਤਾਲ 'ਚ ਚਲੋ ਜੀ ਫਲਾਣੇ ਦਾ ਪਟਿਆਲੇ ਦਾ ਪਰਚਾ ਕੱਟਤਾ ਫਲਾਣੇ ਦਾ DMC ਦਾ ਪਰਚਾ ਕੱਟਤਾ ਘੱਟੋ ਘੱਟ ਹੁਣ ਲੋਕਾਂ ਨੂੰ ਉਹਨਾਂ ਦੇ ਸੱਜੇ ਖੱਬੇ 100-200 ਮੀਟਰ ਤੇ ਜਿਹੜਾ ਇਲਾਜ ਵੀ ਮਿਲ ਰਿਹਾ ਤੇ ਨਾਲ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਉੱਥੇ ਟੇਕ ਕੇਅਰ ਵੀ ਹੁੰਦੀ ਹੈ ਤੇ ਲੋਕ ਖੁਸ਼ ਨੇ ਹੋਰ ਖੋਰ ਕਹਿੰਦਾ ਦਿੱਲੀ ਮੈਡਲ ਇਸੇ ਤਰ੍ਹਾਂ ਹੀ ਸਕੂਲਾਂ ਦਾ ਸਕੂਲ ਜਿਹੜੇ ਨੇ ਸਕੂਲ ਆਫ ਐਮੀਨੈਂਸ ਸਾਡੇ ਬੱਚੇ ਹੁਣ ਨੀਟ ਕਲੀਅਰ ਕਰਨ ਲੱਗ ਗਏ ਸਾਡੇ ਬੱਚੇ ਹੁਣ JEE ਮੇਨ JEE ਐਡਵਾਂਸ ਦੇ ਵਿੱਚ ਫਸਟ ਆਉਂਦੇ ਨੇ ਆ ਹੁਣ ਅੱਗੇ ਰਿਜ਼ਲਟ ਆਉਣਾ ਤੇ ਸਾਡਾ 1000 ਬੱਚੇ ਦੇ ਨੇੜੇ ਤੇੜੇ ਬੱਚਾ ਸਾਡਾ JEE ਜਿਹੜਾ ਮੇਨ ਕਲੀਅਰ ਕਰੂਗਾ 1000 ਬੱਚਾ ਤੇ ਉੱਧਰ ਦੇਖ ਲਓ ਉੱਪਰ ਦੇਖ ਲਓ ਦਿੱਲੀ ਵਾਲੇ ਜਿਹੜੇ ਉੱਪਰਲੇ ਦਿੱਲੀ ਵਾਲੇ ਨੇ ਨੀਟ ਦਾ ਪੇਪਰ ਨਹੀਂ ਉਹਨਾਂ ਤੋਂ ਲਿਆ ਜਾਂਦਾ ਜੀ ਦੇਖ ਲਓ ਇੱਕ ਪੇਪਰ ਨਹੀਂ ਕੰਡਕਟ ਕਰਾਇਆ ਜਾਂਦਾ ਇੱਕ ਕੱਲਾ ਇੱਕ ਨਹੀਂ ਹੈਗਾ 23 ਪੇਪਰ ਲੀਕ ਹੋਏ ਨੇ ਹੁਣ ਤੱਕ ਉਹਨੂੰ ਉੱਥੇ ਤਾਂ ਕੋਈ ਪੁੱਛਦੇ ਹੀ ਨਹੀਂ ਬੱਚੇ ਜਿਹੜੇ ਗਰੀਬਾਂ ਦੇ ਬੱਚੇ ਕਹਿੰਦੇ ਯਾਰ ਕਿਤਾਬ ਮੇਰਾ ਜ਼ਿੰਦਗੀ ਦਾ ਸੁਪਨਾ ਜਿਹੜਾ ਮੇਰਾ ਕਿਤਾਬ ਮੇਰੀ ਕਿਸਮਤ ਬਦਲ ਦੂਗੀ ਪੜ੍ਹਦੇ ਨੇ ਕਮਰਾ ਬੰਦ ਕਰਕੇ ਸਵੇਰੇ 3 ਵਜੇ ਦਾ ਅਲਾਰਮ ਲਾ ਕੇ ਉੱਠ ਕੇ ਪੜ੍ਹਦੇ ਨੇ ਤੇ ਬਾਅਦ 'ਚ ਪਤਾ ਲੱਗਦਾ ਜੀ ਉਹ ਤਾਂ ਰਾਤ ਪੇਪਰ ਲੀਕ ਹੋ ਗਿਆ ਸੀ ਅਮੀਰਾਂ ਦੇ ਬੱਚੇ ਪੇਪਰ ਖਰੀਦ ਕੇ ਲੈ ਗਏ ਤੇ ਜਿਹੜੇ ਪੜ੍ਹਨ ਵਾਲੇ ਸੀ ਉਹ ਰਹਿ ਗਏ ਬਾਕੀਆਂ ਤੋਂ ਸਾਰਾ ਤੇ ਆਹ ਹਾਲ ਸਾਡੇ ਯੂਥ ਦਾ ਕਿੰਨੇ ਕਰੋੜ ਲੋਕ ਬੱਚਿਆਂ ਦਾ ਨੌਜਵਾਨਾਂ ਦਾ ਫਿਊਚਰ ਜਿਹੜਾ ਉਹ ਖਤਰੇ 'ਚ ਪੈ ਜਾਂਦਾ ਇੱਕ ਪੇਪਰ ਨਹੀਂ ਕੰਡਕਟ ਹੋ ਰਿਹਾ ਸਾਡੇ ਊਂ ਬਿਸ਼ਪ ਗੁਰੂ ਬਣਨਾ ਚਾਹੁੰਦੇ ਹਾਂ ਅਸੀਂ ਇੱਕ ਪੇਪਰ ਨਹੀਂ ਲਿਆ ਜਾਂਦਾ ਇਹਨਾਂ ਤੋਂ ਵਧੀਆ ਤਰੀਕੇ ਨਾਲ ਗੁਜਰਾਤ 'ਚ ਕਹਿੰਦੇ ਨੇ ਪੇਪਰ ਫੂਟਾ ਇਹਨੂੰ ਪੇਪਰ ਲੀਕ ਨੂੰ ਉੱਥੇ ਬੱਚਾ ਬੱਚਾ ਇਹ ਨਾਅਰੇ ਲਾਉਂਦਾ ਪੇਪਰ ਫੂਟਾ ਸਪਨਾ ਟੂਟਾ ਮਤਲਬ ਕੋਈ ਪੇਪਰ ਵੀ ਨਹੀਂ ਇਹੋ ਜਿਹਾ ਉੱਥੇ ਚਾਹੇ ਪੰਜਾਬ ਜਿਵੇਂ ਪੁਲਿਸ ਦੀ ਭਰਤੀ ਦਾ ਪੇਪਰ ਹੈ ਕੋਈ ਪੁਲਿਸ ਦੀ ਭਰਤੀ ਦਾ ਪੇਪਰ ਵੀ ਲੀਕ ਹੋ ਜਾਂਦਾ ਕੋਈ ਇੱਕ ਪੇਪਰ ਨਹੀਂ ਕਰਵਾ ਸਕਦੇ ਯਾਰ ਇਹ
1: ਸੁਖਬੀਰ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ 5 ਰੁਪਿਆਂ ਦਾ ਕੰਮ ਕਰਦੇ ਨੇ ਇਹ ਸੜਕਾਂ ਦੇ ਉੱਤੇ 50 ਰੁਪਿਆਂ ਦੇ ਬੋਰਡ ਲਾ ਦਿੰਦੇ ਨੇ ਪ੍ਰਚਾਰ ਕਰਨ ਦੇ
0: ਕੋਈ ਸਕੀਮ ਦੱਸਣ ਵਾਸਤੇ ਤਾਂ ਇਨਫੋਰਮੇਸ਼ਨ ਦੀ ਤਾਂ ਲੋੜ ਪੈਂਦੀ ਹੈ ਜੀ ਉਹ ਤਾਂ ਫਿਰ ਐਡਾਂ ਤਾਂ ਫਿਰ ਅਸੀਂ ਅਖਬਾਰਾਂ 'ਚ ਵੀ ਦਿੰਦੇ ਹਾਂ ਐਡਾਂ ਤਾਂ ਯੂਟਿਊਬ ਤੇ ਵੀ ਦਿੰਦੇ ਹਾਂ ਵੀ ਜੇ ਕਿਸੇ ਨੂੰ ਹੁਣ ਇਹ ਦੱਸਣਾ ਹੋਵੇ ਕਿ 10 ਲੱਖ ਵਾਲਾ ਕਾਰਡ ਕਿਵੇਂ ਬਣਦਾ ਤੇ 10 ਲੱਖ ਵਾਲੇ ਕਾਰਡ 'ਚ ਹਸਪਤਾਲ ਕਿਹੜੇ ਕਿਹੜੇ ਨੇ 10 ਲੱਖ ਵਾਲੇ ਕਾਰਡ 'ਚ ਬਿਮਾਰੀਆਂ ਕਿਹੜੇ ਕਿਹੜੀਆਂ ਨੇ ਉਹ ਦੱਸਣ ਵਾਸਤੇ ਸਾਨੂੰ ਕੋਈ ਪਬਲਿਸਿਟੀ ਤਾਂ ਕਰਨੀ ਪਊਗੀ ਨਾ ਪਬਲਿਸਿਟੀ ਤਾਂ ਕਰਨੀ ਪਊਗੀ ਨਾ ਤੂੰ ਸੁਖਵੀਰ ਬਾਦਲ ਤੇ ਬਾਜਵੇ ਨੂੰ ਬੜਾ ਸੀਰੀਅਸ ਨਾ ਲਿਆ ਕਰੋ ਇਹ ਇੰਨਾ ਨਹੀਂ ਮੰਨਜੇ ਹੋਇਆ ਉਹ ਕਹਿੰਦੇ ਨਾ ਕੋਈ ਕਹਿੰਦੇ ਜਾਂਦਾ ਸੀਗਾ ਕੋਈ ਢੱਠਾ ਜਾਂਦਾ ਸੀ ਗਲੀ 'ਚ ਉੱਥੋਂ ਦੀ ਮਾਈ ਲੰਘੀ ਜਾਂਦੀ ਸੀ ਕਹਿੰਦੇ ਮਾਤਾ ਦੇਖੀ ਕਿਤੇ ਢੱਠਾ ਮਾਰੇ ਨਾ ਉਹ ਕਹਿੰਦੀ ਏਸੇ ਦੀ ਰੰਡੀ ਕੀਤੀ ਹੋਈ ਆ ਮੈਂ ਸਭ ਜਾਣਦੀ ਹਾਂ ਸੋ ਇਹਨਾਂ ਦਾ ਤੁਸੀਂ ਨਾ ਹੀ ਲਓ ਨਾ ਤਾਂ ਫਾਇਦਾ ਨਹੀਂ ਕੋਈ ਇਹਨਾਂ ਦੀ ਪੁਆੜੇ ਪੁਆਏ ਹੋਏ ਨੇ ਸਾਰੇ
1: ਸਿੰਘ ਸਾਹਿਬ ਵੈਸੇ ਤਾਂ ਕਿਸਮਤ 'ਚੋਂ ਲਿਖਿਆ ਹੁੰਦਾ ਉਹ ਨਹੀਂ ਹੁੰਦਾ ਜਦੋਂ ਇਹ ਕਹਿੰਦੇ ਨੇ ਤੁਹਾਨੂੰ ਕੀ ਤਾਂ ਦੇਖੋ ਜੀ ਸਾਡੇ ਇੱਥੇ ਕਬੱਡੀ ਮੈਚ ਤੇ ਪ੍ਰਚਾਰ ਕਰਨ ਆ ਜਾਂਦੇ ਸੀ ਇਹ ਤਾਂ ਜੀ ਸਟੇਜਾਂ ਕਰਦੇ ਸੀ ਸਟੇਟ ਨਹੀਂ ਇਹ ਤਾਂ ਸਟੇਜ ਆ ਜੀ ਉਦੋਂ ਤੁਸੀਂ ਤੁਹਾਨੂੰ ਕੀ ਲੱਗਦਾ
0: ਸੋਨੇ ਦੇ ਸਮਗਲਿੰਗ ਕੀਤੇ ਹੋਏ ਬਿਸਕੁਟ ਤਾਂ ਨਹੀਂ ਵੇਚਦਾ ਸੀ ਨਾ ਮੈਂ ਮਿਹਨਤ ਕਰਦਾ ਸੀ ਜੱਸੀ ਮੇਰੇ ਨਾਲ ਜੱਸੀ ਉਸ ਵੇਲੇ ਦੀ ਕੋਈ ਕੈਸੇਟ ਨਹੀਂ ਆਈ ਸੀ ਜੱਸੀ ਮੈਂ ਤੇ ਜੱਸੀ ਇਕੱਠੇ ਅਸੀਂ ਸ਼ੋਅ ਕਰਨ ਜਾਂਦੇ ਰਹੇ ਹਾਂ ਠੀਕ ਹੈ ਨਾ ਮਿਹਨਤ ਇੱਕ 17 ਸਾਲ ਦਾ ਬੱਚਾ ਕਮਾਉਣ ਲੱਗ ਗਿਆ ਇਹਦੂ ਵਧੀਆ ਕੰਮ ਨਹੀਂ ਗਏ ਤੇ ਮੁਹੰਮਦ ਸਦੀਕ ਸਾਹਿਬ ਨਾਲ ਮੈਂ ਸਟੇਜਾਂ ਤੇ ਜਾਣ ਲੱਗ ਗਿਆ ਉਹ ਤੋਂ ਬਾਅਦ ਮੈਂ ਕਾਮੇਡੀ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਮਿਹਨਤ ਕੀਤੀ ਮੈਂ ਮਿਹਨਤਾਂ ਕਰਕੇ ਅਸੀਂ ਕਲਾਕਾਰ ਬਣ ਗਏ ਪਰਮਾਤਮਾ ਕੋਈ ਕਲਾ ਦਿੰਦਾ ਤਾਂਹੀਓ ਕਲਾਕਾਰ ਬਣਿਆ ਜਾਂਦਾ ਪੈਸੇ ਨਾਲ ਨਹੀਂ ਕਲਾਕਾਰੀ ਆਉਂਦੀ ਉਹਨਾਂ ਦਾ ਮੁੰਡਾ ਵੀ ਹੁਣ LOP ਸਾਹਿਬ ਦਾ ਮੁੰਡਾ ਵੀ ਹੀਰੋ ਆ ਰਿਹਾ ਫਿਲਮਾਂ 'ਚ ਨਾ ਦੇਖਾਂਗੇ ਹੁਣ ਜੇ ਐਂ ਹੁੰਦਾ ਪੈਸੇ ਵਾਲੇ ਹੁੰਦੇ ਤਾਂ ਅੰਬਾਨੀਆਂ ਦੇ ਮੁੰਡੇ ਸਭ ਤੋਂ ਵੱਡੇ ਕਲਾਕਾਰ ਹੁੰਦੇ ਜੀ ਇਹ ਕਲਾ ਪਰਮਾਤਮਾ ਦਿੰਦਾ ਕਿਸੇ ਨੂੰ ਇਹ ਹਰੇਕ ਨੂੰ ਨਹੀਂ ਮਿਲਦੀ ਤੇ ਫਿਰ ਜੇ ਸੁਖਬੀਰ ਬਾਦਲ ਹੋਰਾਂ ਨੇ ਮੈਨੂੰ ਹਾਇਰ ਕੀਤਾ ਕਬੱਡੀ ਟੂਰਨਾਮੈਂਟ ਦੀ ਕਮੈਂਟਰੀ ਵਾਸਤੇ ਮੈਂ ਕੀਤੀ ਸਗੋਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਮੈਂਟਰੀ ਕਰਦਾ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਇੱਧਰ ਵੀ ਆਜੂ ਉੱਧਰ ਵੀ ਮੈਂ ਕਿਹੜਾ ਜਾਲੀ ਵੋਟਾਂ ਨਾਲ ਆਇਆ ਜਾਂ ਮੈਂ ਪੈਸੇ ਨਾਲ ਆਇਆ ਮੈਂ ਤਾਂ ਪਿਆਰ ਨਾਲ ਆਇਆ ਕੁੰਡੇ ਖੜਕਾ ਕੇ ਲੋਕਾਂ ਦੇ ਕੁੰਡੇ ਖੜਕਾ ਕੇ ਆਇਆ ਠੀਕ ਹੈ ਨਾ ਸੋ ਆਵਾਂਗੇ ਹਜੇ ਹੁਣ ਵੀ ਬਸ ਇਹਨਾਂ ਨੂੰ ਇੱਕ ਇਹੀ ਦੁੱਖ ਹੈ ਵੀ ਇਹਨਾਂ ਨੂੰ ਕਾਗਜ਼ ਕਿਵੇਂ ਭਰਨੇ ਆ ਗਏ ਵੋਟਾਂ ਵਾਲੇ ਵੋਟਾਂ ਵਾਲੇ ਕਾਗਜ਼ ਆਮ ਲੋਕਾਂ ਨੂੰ ਭਰਨੇ ਆ ਗਏ ਹੁਣ ਇਹ ਹਾਰਨ ਲੱਗ ਗਏ ਹੁਣ ਕਹਿੰਦੇ ਇਹ ਤਾਂ ਆਏ ਸੀ ਇਹਦਾ ਇਹ ਤਾਂ ਇਹਦੇ ਬੂਟ ਇਹੋ ਨੇ ਇਹਦੇ ਸੂਟ ਇਹੋ ਨੇ ਇਹ ਤਾਂ ਕੰਮਾਂ ਦੇ
1: ਸਿੰਘ ਸਾਹਿਬ ਲੱਗਦਾ ਤੁਹਾਨੂੰ ਕਿਉਂਕਿ PM ਮੋਦੀ ਜਦੋਂ ਆਏ ਸੱਤਾ 'ਚ ਉਹ ਵੀ ਲੁਟੀਨ ਦਿੱਲੀ ਦੀ ਗੱਲ ਕਰਦੇ ਸੀ ਜਿਹੜਾ ਇੱਕ 15 ਸੈਕਟਰ ਤੱਕ ਲੋਕ ਨੇ ਗਏ 15 ਸੈਕਟਰ ਤੱਕ ਅਲੀਟ ਆ ਜਿਹੜਾ ਪੰਜਾਬ ਦਾ ਇਹ ਕਲਾਸ ਦਾ ਮਸਲਾ ਹੈ ਇੱਕ ਤੁਸੀਂ ਆਏ ਥੱਲੋਂ ਮੈਂ ਕਿਹਾ 8-10 ਕਿੱਲੇ ਵਾਲੇ ਆਮ ਮਾਸਟਰ ਦਾ ਮੁੰਡਾ ਇੱਕ ਉਹ ਜਿਹਨਾਂ ਕੋਲੇ 100 ਏਕੜ ਤੋਂ ਘੱਟ ਕਿਸੇ ਕੋਲ ਹੈ ਹੀ ਨਹੀਂ ਗੀ 15-1 ਸੈਕਟਰ ਤੱਕ ਤਾਂ ਇੰਨੀ ਸਾਰਿਆਂ ਕੋਲੇ ਹੈਗੀ ਤੁਹਾਨੂੰ ਲੱਗਦਾ ਕਲਾਸ ਦਾ ਮਸਲਾ ਜਿਹੜੀ PM ਮੋਦੀ ਕਹਿੰਦੇ ਨੇ ਮੈਨੂੰ ਚਾਲ ਇਹਨੂੰ ਲੁਟੀਨ ਦਿੱਲੀ ਜਰਦੀ ਨਹੀਂ
0: ਦੇਖੋ ਏਕੜਾਂ ਨਾਲ ਤਾਂ ਨਾ ਲੀਡਰ ਬਣਦਾ ਇਕੜਾ ਨਾਲ
1: ਲੀਡਰ ਨਹੀਂ ਮੈਂ ਕਲਾਸ ਦੀ ਗੱਲ ਕਰਦਾ ਕਿ ਉਹਨਾਂ ਨੂੰ ਇਹ ਗੱਲ ਦੁਖਦੀ ਹੈ ਵੀ ਇਹ ਬੰਦਾ ਯਾਰ ਇਹ ਤਾਂ ਸਾਡੇ

0: ਇੱਕ ਤੋਂ ਆ ਗਈ
1: ਇੱਕ ਇੰਡੀਆ ਇੱਕ ਭਾਰਤ ਹੈ ਇੰਡੀਆ ਲੀਡ ਕਲਾਸ ਦਾ ਭਾਰਤ ਆਮ ਲੋਕਾਂ ਦਾ ਜੇ ਭਾਰਤ ਚੋਂ ਕੋਈ ਇੰਡੀਆ ਚ ਆ ਜਾਏ ਤਾਂ ਉਹ ਫਿਰ ਥੋੜਾ ਜਿਹਾ ਇਹਨਾਂ ਨੂੰ ਦੁੱਖ ਹੁੰਦਾ ਵੀ ਯਾਰ ਇੱਥੇ ਸਾਡੇ ਧੀਆਂ ਪੁੱਤ ਆਉਣੇ ਚਾਹੀਦੇ ਸੀ ਤੇ ਇਹਨਾਂ ਦੀ ਕਿਉਂ ਆਉਂਦੇ ਨੇ ਕਿ ਸੇਵਾ ਅਸੀਂ ਨਹੀਂ ਕਰ ਸਕਦੇ ਕਹਿੰਦੇ ਸੇਵਾ ਵਾਸਤੇ ਸਾਨੂੰ ਹੀ ਵੋਟਾਂ ਦਿਓ ਸਾਡੇ ਜਵਾਕ ਸੇਵਾ ਕਰਨਗੇ ਤੁਸੀਂ ਦੇਖ ਲਓ ਕੌਣ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਰਿਸ਼ਤੇਦਾਰੀਆਂ ਚਾਰ ਪੰਜ ਨੂੰ ਕਾਤੀ ਪ੍ਰੋਗਰਾਮ ਹੈ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਦੈਟਸ ਇਟ ਉਦੋਂ ਬਾਅਦ ਸਾਰੀ ਜਨਤਾ ਜਾਵੇ ਖੂਹ ਚ ਜਿੱਧਰ ਮਰਜ਼ੀ ਜਾਣ ਚਾਹੇ ਬਾਹਰਲੇ ਮੁਲਕ ਜਾਓ ਜਿੱਥੇ ਮਰਜ਼ੀ ਜਾਓ ਰੋਟੀ ਖਾਓ ਨਾ ਖਾਓ ਕੋਈ ਮਤਲਬ ਨਹੀਂ ਸੋ ਇਸ ਕਰਕੇ ਇਹਨਾਂ ਨੂੰ ਅਲੀਟ ਨੂੰ ਤਾਂ ਫਿਰ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਜਿਹੜੇ ਲੁਟੀਅਨਸ ਜਿਹੜਾ ਲੁਟੀਅਨ ਜ਼ੋਨ ਹੈ
2: ਚੰਡੀਗੜ੍ਹ ਦਾ ਲੁਟੀਅਨ ਵੀ 15 ਸੈਕਟਰ ਤੇ ਉਧਰ ਲੁਟੀਅਨ ਹੀ ਆ ਸਾਰਾ
1: ਮੈਂ ਤੁਹਾਨੂੰ ਆਪ ਦੱਸੀ ਜਾਂਦਾ ਜਦੋਂ ਹੁਣ ਆਮ ਲੋਕ ਮੈਨੂੰ ਮਿਲਣ ਆਉਂਦੇ ਨੇ ਜਦੋਂ ਸੀਐਮ ਹਾਊਸ ਚ ਮਿਲਣ ਆਉਂਦੇ ਨੇ ਤਾਂ ਮੈਂ ਵੀ ਉਹਨਾਂ ਨੂੰ ਕਹਿਣਾ ਹੁੰਦਾ ਯਾਰ ਉਹ ਚੌਂਕ ਜੇ ਤੋਂ ਗਾਹਾਂ ਆਪਾਂ ਨੂੰ ਵੀ ਨਹੀਂ ਆਉਣ ਦਿੰਦੇ ਸੀ ਪਤਾ ਨਹੀਂ ਇੱਧਰ ਏਲੀਅਨ ਰਹਿੰਦੇ ਨੇ ਇੱਧਰ ਕੌਣ ਰਹਿੰਦੇ ਨੇ ਹੁਣ ਅਸੀਂ ਖੋਲੇ ਆ ਦਰਵਾਜ਼ੇ ਉਹਨਾਂ ਘਰਾਂ ਦੇ ਆਮ ਲੋਕਾਂ ਵਾਸਤੇ ਹੁਣ ਤਾਂ ਜਦੋਂ ਮਰਜ਼ੀ ਤੁਸੀਂ ਵੀ ਆ ਜਾਂਦੇ ਹੁੰਦੇ ਹੋ
2: ਕਹਿੰਦੇ ਤੁਸੀਂ ਜਦੋਂ ਮਾਹੌਲ ਚ ਹੁੰਦੇ ਸੀਗੇ ਜਦੋਂ ਤੁਹਾਡਾ ਜੀ ਕਰਦਾ ਸੀ ਕਿ ਯਾਰ ਘੁੰਮੀਏ ਫਿਰੀਏ ਤੁਸੀਂ ਸੀਐਮ ਹਾਊਸ ਦੇ ਸਾਹਮਣੇ ਦੀ ਲੰਘਦੇ ਹੁੰਦੇ ਸੀ ਆਉਣਾ ਜ਼ਰੂਰ ਹੈ ਇੱਥੇ ਕਦੇ
1: ਨਹੀਂ ਸਾਹਮਣੇ ਲੰਘਦੇ ਕਿਉਂ ਮੈਂ ਜਾਣ ਕੇ ਜਾਂਦਾ ਹੁੰਦਾ ਸੀ ਗੇੜਾ ਮਾਰਨ
2: ਰਾਤ ਨੂੰ
1: ਹਾਂ ਮੈਂ ਇਹ ਕਹਿੰਦਾ ਸੀ ਸਿਕਿਉਰਿਟੀ ਵਾਲਿਆਂ ਨੂੰ ਵੀ ਇੱਥੇ ਅੰਦਰ ਖਿਆਲ ਰੱਖਿਓ ਸਾਫ਼ ਸਫਾਈ ਦਾ ਆਵਾਂਗੇ ਅਸੀਂ ਇੱਥੇ ਸੈਲਫ ਕੌਨਫੀਡੈਂਸ ਹੈ ਮੈਨੂੰ ਪਤਾ ਸੀ ਕਿ ਪਬਲਿਕ ਕੋਲੇ ਜਦੋਂ ਜਾਵਾਂਗੇ ਲੋਕ ਲੋਕ ਆਪਣੀ ਗੱਲ ਮੰਨਣਗੇ ਤੇ ਐਂ ਤਾਂ ਹੁਣ ਮੈਂ ਕੱਲ੍ਹ ਪਰਸੋਂ ਫਿਰ ਪ੍ਰਧਾਨ ਮੰਤਰੀ ਦੇ ਘਰ ਮੂਰਤੀ ਵੀ ਲੰਘ ਕੇ ਆਇਆ ਮੈਂ ਦਿੱਲੀ ਗਿਆ ਹੋਇਆ ਸੀ ਮੈਂ ਤਾਂ ਫਿਰ ਕੀ ਗੱਲ ਹੈ ਪ੍ਰਧਾਨ ਮੰਤਰੀ ਦਾ ਘਰ ਦੇਖਣ 'ਚ ਕੀ ਹਰਜਾ ਵੀ ਉਹ ਤਾਂ ਦੇਖ ਲਓ ਘਰ ਵੀ ਦੇਖੋ ਮੈਂ ਕਿਹੜਾ ਬੈਲ ਮਾਰ ਕੇ ਭੱਜਦਾ ਹੁੰਦੀ ਹੈ ਸੋ ਘਰ ਦੇਖਣ 'ਚ ਕੀ ਹਰਜਾ ਐਂ ਤਾਂ ਰਾਸ਼ਟਰਪਤੀ ਭਵਨ ਕੋਲ ਦੀ ਵੀ ਬਹੁਤ ਵਾਰੀ ਲੰਘੇ ਆ ਸੋ ਪਰ ਆਏ ਵੀ ਮੰਜ਼ਿਲ ਤਾਂ ਰੱਖਣੀ ਚਾਹੀਦੀ ਹੈ ਨਾ ਕੋਈ ਨਾ ਕੋਈ ਗੋਲ ਤਾਂ ਰੱਖਣਾ ਹੀ ਚਾਹੀਦਾ ਜ਼ਿੰਦਗੀ 'ਚ ਮਿਹਨਤ ਕਰੋਗੇ ਤਾਂ ਲੋਕ ਅੱਗੇ ਲੈ ਆਉਂਦੇ ਨੇ ਜੇ ਸੋ ਹੁਣ ਕਹਿੰਦੇ ਨੇ ਕਿ ਤੁਸੀਂ ਜੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕੰਮ ਕਰਦੀ ਹੈ ਥੋੜੀ ਤਾਂ ਦਿੱਲੀ ਤੇ ਨਿਗਾਹ ਮੈਂ ਕੀ ਗੱਲ ਸਾਡੇ ਕਾਲਾ ਮੋਤੀਆ ਉਤਰਿਆ ਚਿੱਟਾ ਮੋਤੀਆ ਉਤਰਿਆ ਦਿੱਲੀ ਤੇ ਸਾਰਿਆਂ ਦੀ ਨਿਗਾਹ ਤੇ ਉਹ ਨਹੀਂ ਗੁਜਰਾਤ ਤੋਂ ਆਏ ਦਿੱਲੀ ਅਸੀਂ ਵੀ ਇੱਥੋਂ ਜਾ ਸਕਦੇ ਹਾਂ ਦਿੱਲੀ ਦਿੱਲੀ ਕਿਹੜੀ ਗੱਲ ਹੈ ਪਿੱਦੂ ਪਹਿਲਾਂ ਵੀ ਤਾਂ ਦਿੱਲੀ ਬਾਬਾ ਬਘੇਲ ਸਿੰਘ ਨੇ ਪਤਨੀ 11 ਵਾਰੀ 12 ਵਾਰੀ ਜਿੱਤੀ ਹੋਈ ਹੈ ਦਿੱਲੀ ਜਿੱਤਣੀ ਕਿੱਡੀ ਕੁ ਆਖੀ ਹੈ ਜੇ ਦਿੱਲੀ ਵੀ ਜਿੱਤ ਲਾਂਗੇ ਜਿੱਦੇ ਲੋੜ ਪਈ ਜਿੱਤੇ ਪਬਲਿਕ ਨੇ ਕਿਹਾ ਕਿ ਇੱਧਰ ਲੋੜ ਹੈ ਉੱਧਰ ਚੱਲ ਜਾਾਂਗੇ
2: ਈਡੀ ਵਰਸਸ ਵਿਜੀਲੈਂਸ ਈਡੀ ਆਉਂਦੀ ਆ ਤੁਸੀਂ ਕਹਿੰਦੇ ਹੋ ਪੋਲੀਟੀਕਲ ਵੰਡੈਟਾ ਵਿਜੀਲੈਂਸ ਜਾਂਦੀ ਆ ਤੁਹਾਡੇ ਵਿਰੋਧੀ ਕਹਿੰਦੇ ਆ ਸੇਮ ਕੰਮ ਇਹ ਕਰ ਰਹੇ ਨੇ ਤੁਸੀਂ ਕਹਿੰਦੇ ਹੋ ਬੀਜੇਪੀ ਕੋਲ ਇੱਕ ਵਾਸ਼ਿੰਗ ਮਸ਼ੀਨ ਆ ਲੋਕ ਕਹਿੰਦੇ ਇਹਨਾਂ ਕੋਲ ਵੀ ਇੱਕ ਵਾਸ਼ਿੰਗ ਮਸ਼ੀਨ ਆ ਡਿੰਪੀ ਢਿੱਲੋਂ ਵਰਗੇ ਸਾਰੇ ਕੁਛ ਪਾ ਲੈਂਦੇ ਨੇ
1: ਅਸੀਂ ਡਿੰਪੀ ਢਿੱਲੋਂ ਦੇ ਘਰੇ ਛਾਪਾ ਤਾਂ ਨਹੀਂ ਮਾਰਿਆ ਨਾ ਡਿੰਪੀ ਢਿੱਲੋਂ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਪਾਰਟੀ ਜੁਆਇਨ ਕਰਨੀ ਚਾਹੁੰਦਾ ਤਾਂ ਮੈਂ ਅਸੀਂ ਕਿਹਾ ਆ ਜਾ ਸਰਵੇ ਕਰਵਾ ਕੇ ਜਦੋਂ ਦੇਖਿਆ ਸੀਗਾ ਠੀਕ ਹੈ ਜੀ ਉਹ ਜਿੱਤ ਵੀ ਗਿਆ ਅਸੀਂ ਡਰਾਉਣ ਵਾਸਤੇ ਵਿਜੀਲੈਂਸ ਨਹੀਂ ਭੇਜਦੇ ਕਿ ਸਾਨੂੰ ਜੁਆਇਨ ਕਰ ਲਾ ਇੱਧਰ ਕੀ ਹੁੰਦਾ ਪਹਿਲਾਂ ਉੱਤੇ ਇਲਜ਼ਾਮ ਲਾਉਂਦੇ ਨੇ ਜੇ ਉਹ ਨਾ ਇਲਜ਼ਾਮ ਨਾ ਚੱਲਣ ਫਿਰ ਲਾਲਚ ਦਿੰਦੇ ਆ ਜੇ ਨਾ ਦੇਣ ਫਿਰ ਈਡੀ ਦਾ ਛਾਪਾ 10 ਦਿਨ ਪਹਿਲਾਂ ਛਾਪਾ ਪਿਆ ਹੁੰਦਾ 10 ਦਿਨਾਂ ਬਾਅਦ ਉਸੇ ਬੰਦੇ ਨੂੰ ਵਾਈਸ ਸਿਕਿਉਰਿਟੀ ਇਹ ਕਿਵੇਂ ਹੋ ਗਿਆ ਜੀ ਫਿਰ 10 ਦਿਨ ਪਹਿਲਾਂ ਤਾਂ ਉਹ ਬੰਦੇ ਨੂੰ ਈਡੀ ਲੱਭਦੀ ਫਿਰਦੀ ਹੈ ਉਹ ਭੱਜਦਾ ਫਿਰਦਾ ਜਦੋਂ ਉਹਨੇ ਬੀਜੇਪੀ ਜੁਆਇਨ ਕਰ ਲਈ ਉਦੋਂ ਬਾਅਦ ਉਹਦੇ ਆਲੇ ਦੁਆਲੇ ਜਿਹੜੇ ਨੇ ਉਹ ਮਸ਼ੀਨ ਗੰਨਾਂ ਵਾਲੇ ਉਹਦੀ ਰਾਖੀ ਕਰਨ ਵਾਸਤੇ ਆ ਜਾਂਦੇ ਨੇ ਇਹ ਤਾਂ ਫਿਰ ਇਹ ਤਾਂ ਇੱਕ ਟੂਲ ਦੇ ਤੌਰ ਤੇ ਇਸਤੇਮਾਲ ਕਰ ਰਹੇ ਆ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਲਲਚਾਉਂਦੇ ਆ ਸੋ ਇਸ ਇਹ ਤਾਂ ਲੋਕਤੰਤਰ ਲਈ ਤਾਂ ਅੱਛਾ ਇਹਨਾਂ ਕੋਲ ਸਾਰੇ ਨੇ ਉਹ ਇਹਨਾਂ ਕੋਲੇ ਆ ਕੇ ਉਹ ਬਿਲਕੁਲ ਇਨਸਾਫ ਹੋ ਜਾਂਦੇ ਨੇ ਬਿਲਕੁਲ ਕਲੀਅਰ ਹੋ ਜਾਂਦੇ ਨੇ ਕੋਈ ਡਿਪਟੀ ਸੀਐਮ ਵੀ ਬਣ ਜਾਂਦਾ ਕੋਈ ਮੰਤਰੀ ਬਣ ਜਾਂਦਾ ਜਿੰਨਾ ਚਿਰ ਨਹੀਂ ਹੈਗੇ ਵਿਰੋਧੀ ਪਾਰਟੀਆਂ ਕੋਲੇ ਸਾਰੇ ਕਰਪਟ ਬੰਦੇ ਨੇ ਇਦਾਂ ਕਿਵੇਂ ਹੋ ਜੂਗਾ ਜੀ ਸੋ ਇਹ ਤਾਂ ਇਸਤੇਮਾਲ ਕਰਦੇ ਨਾ ਸਾਰੇ ਬੱਚੇ ਬੱਚੇ ਨੂੰ ਪਤਾ ਕਿ ਈਡੀ ਦਾ ਸੀਬੀਆਈ ਦਾ ਇਨਕਮ ਟੈਕਸ ਦਾ ਐਨਆਈਏ ਦਾ ਇਸਤੇਮਾਲ ਕੀਤਾ ਜਾਂਦਾ
2: ਮਮਤਾ ਬੈਨਰਜੀ ਬਹੁਤ ਨੈਕਸਟ ਲੈਵਲ ਤੇ ਚਲੇ ਜਾਂਦੇ ਸੀ ਉਹਨਾਂ ਨੇ ਸੀਬੀਆਈ ਦੇ ਬੰਦੇ ਅਰੈਸਟ ਕਰ ਲਏ ਸੀਗੇ ਈਡੀ ਦੇ ਬੰਦੇ ਅਰੈਸਟ ਕਰ ਲਏ ਸੀਗੇ ਤੁਹਾਡਾ ਲੜਾਈ ਲੜਨ ਦਾ ਤਰੀਕਾ ਜੇ ਬੀਜੇਪੀ ਜਾਂ ਈਡੀ ਨੈਕਸਟ ਲੈਵਲ ਤੇ ਜਾਂਦੀ ਹੈ ਇਲੈਕਸ਼ਨ ਤੱਕ ਤੁਹਾਡਾ ਲੜਾਈ ਲੜਨ ਦਾ ਉਹ ਤਾਂ ਸਾਡੇ ਤੋਂ ਵੀ ਆਪ ਹੋ
1: ਗਿਆ ਬਹੁਤ ਵਾਰੀ ਸਾਡੇ ਤੋਂ ਸੀਬੀਆਈ ਸਟੇਟ ਤੋਂ ਪੁੱਛਦੀ ਹੈ ਨਾ ਸੀਬੀਆਈ ਸਾਡੇ ਤੋਂ ਵੀ ਇਜਾਜ਼ਤ ਲੈਂਦੀ ਹੈ ਕਿ ਅਸੀਂ ਇੱਥੇ ਛਾਪਾ ਮਾਰਨਾ ਜਾਂ ਬੰਦੇ ਤੇ ਸਾਨੂੰ ਸ਼ੱਕ ਹੈ ਜਾਂ ਆ ਬੰਦੇ ਨੂੰ ਅਸੀਂ ਜਿਹੜਾ ਉਹ ਇਹਦੇ ਜਾਲ ਵਿਛਾਇਆ ਅਸੀਂ ਉਹਨੂੰ ਰੈੱਡ ਹੈਂਡਡ ਫੜਨਾ ਤਾਂ ਅਸੀਂ ਇਜਾਜ਼ਤ ਦੇ ਵੀ ਦਿੰਦੇ ਹਾਂ ਕਰੋ ਜੇ ਤੁਸੀਂ ਤੁਹਾਡੇ ਕੋਲੇ ਕੋਈ ਗਲਤ ਹੈ ਅਸੀਂ ਤਾਂ ਆਪ ਸੈਕੂਲਰ ਪਾਰਟੀ ਹੈ ਤੇ ਅਸੀਂ ਤਾਂ ਇਮਾਨਦਾਰੀ ਇੰਡੀਆ ਦੀ ਕਰਪਸ਼ਨ ਚੋਂ ਤਾਂ ਪਾਰਟੀ ਨਿਕਲੀ ਹੋਈ ਹੈ ਸਾਡੀ ਸੋ ਭ੍ਰਿਸ਼ਟਾਚਾਰ ਤਾਂ ਸਾਡਾ ਟੋਲਰੈਂਸ ਜ਼ੀਰੋ ਹੈ ਜੇ ਸੀਬੀਆਈ ਕਿਸੇ ਭ੍ਰਿਸ਼ਟਾਚਾਰ ਨੂੰ ਫੜਨਾ ਚਾਹੁੰਦੀ ਹੈ ਮੈਂ ਇਜਾਜ਼ਤ ਦੇਊਂਗਾ ਉਹਦੀ ਕਿ ਤੁਸੀਂ ਆ ਕੇ ਲੈ ਜਾਓ ਚੱਕ ਕੇ ਕੋਈ ਗੱਲ ਨਹੀਂ ਕੋਈ ਮੈਨੂੰ ਕੋਈ ਇਹ ਪ੍ਰੋਬਲਮ ਨਹੀਂ ਇਕੱਲੇ ਅਸੀਂ ਹੀ ਫੜਨ ਨਹੀਂ ਕੀ ਪਤਾ ਉਹਨਾਂ ਕੋਲੇ ਜ਼ਿਆਦਾ ਹੋਵੇ ਡਾਕੂਮੈਂਟ ਕੋਈ ਜਾਂ ਸ਼ਿਕਾਇਤ ਉਹਨਾਂ ਕੋਲੇ ਪਹਿਲਾਂ ਚਲੀ ਗਈ
2: ਤੁਹਾਨੂੰ ਲੱਗਦਾ ਕਿ ਵਿਜੀਲੈਂਸ ਹੈੱਡਕੁਆਟਰ ਤੇ ਰੇਡ ਹੋ ਜਾਣੀ ਪੰਜਾਬ ਦਾ ਜਿਹੜਾ ਫੈਡਰਲ ਸਟਰਕਚਰ ਆ ਜਿਹੜਾ ਇੰਡੀਆ ਦਾ ਫੈਡਰਲ ਸਟਰਕਚਰ ਆ ਤੁਹਾਨੂੰ ਲੱਗਦਾ ਨਹੀਂ ਉਹਦੇ 'ਚ ਕੋਈ ਵੀ ਓਬਵੀਅਸਲੀ ਹੈਗਾ ਕਿ ਕੋਈ ਵੀ ਏਜੰਸੀ ਆਊਗੀ ਵਿਜੀਲੈਂਸ ਦੇ ਹੈੱਡਕੁਆਟਰ ਨੂੰ ਪੰਜਾਬ ਦੀ ਹਿਸਟਰੀ 'ਚ ਦੇਸ਼ ਦੀ ਹਿਸਟਰੀ 'ਚ ਕਦੇ ਨਹੀਂ ਹੋਇਆ ਸੀਗਾ
1: ਪਤਾ ਕਿ ਉਹੀ ਹੈ ਨਾ ਇੱਥੋਂ

0: ਵੋਟਾਂ ਨਹੀਂ ਪੈਂਦੀਆਂ ਨਾ ਇੱਥੋਂ ਵੋਟਾਂ ਨਹੀਂ ਪੈਂਦੀਆਂ ਤਾਂ ਉਹਨਾਂ ਦੀ ਹੁਣ ਮਾਈਂਡ 'ਚ ਪੰਜਾਬ ਹੈ ਬੀਜੇਪੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਸਖ਼ਤ ਨਫ਼ਰਤ ਕਰਦੀ ਹੈ ਪਹਿਲਾਂ ਕਿਸਾਨਾਂ ਵਾਲਾ ਜਿਹੜਾ ਹੋਇਆ ਉਦੋਂ ਇਹਨਾਂ ਨੂੰ ਯੂ ਮਾਰਨਾ ਪੈ ਗਿਆ ਉਹਨੂੰ ਦਿਲ 'ਤੇ ਲਾ ਗਏ ਮੋਦੀ ਸਾਹਿਬ ਕਦੇ ਕਹਿੰਦੇ ਚੰਡੀਗੜ੍ਹ ਨੂੰ ਅਸੀਂ ਪ੍ਰੋਪਰ ਫੁੱਲ ਸੀ ਯੂਟੀ ਬਣਾ ਕੇ ਇੱਥੇ ਪ੍ਰਸ਼ਾਸਕ ਲਾ ਦੇਣਾ ਨਵਾਂ ਇਹਨੂੰ ਵਿਧਾਨ ਸਭਾ ਵਾਂਗੂ ਮਤਲਬ ਵਿਧਾਨ ਸਭਾ ਵਾਲੀ ਯੂਟੀ ਬਣਾ ਦਾਂਗੇ ਜਿਵੇਂ ਦਿੱਲੀ ਹੈ ਕਦੇ ਕਹਿੰਦੇ ਜੀ ਪੰਜਾਬ ਯੂਨੀਵਰਸਿਟੀ ਸਾਰੇ ਸਿੰਡੀਕੇਟ ਸਾਡੀ ਹੈ ਜੀ ਕਦੇ ਕਹਿੰਦੇ ਜੀ ਬੀਬੀਐਮਬੀ ਪਾਣੀ ਛੱਡੂਗੀ ਹੁਣ ਭਾਖੜਾ ਨੰਗਲ ਦਾ ਸਾਰਾ ਪਾਣੀ ਜਿਹੜਾ ਉਹ ਹਰਿਆਣਾ ਅਤੇ ਰਾਜਸਥਾਨ ਨੂੰ ਕਦੇ ਕਹਿੰਦੇ ਨੇ ਹਰੀਕੇ ਪੱਤਣ ਤੋਂ ਸਾਨੂੰ ਪਾਣੀ ਦਿਓ ਜੀ ਕਦੇ ਕਹਿੰਦੇ ਨੇ ਥੋੜੀ ਝਾਕੀ ਨਹੀਂ ਦਿਖਾਉਣੀ 15 ਅਗਸਤ ਨੂੰ ਤੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਦਿਖਾਉਣੀ ਕਦੇ ਕਦੇ ਕਿਸੇ ਕਿਸਮ ਦਾ ਕੋਈ ਹੋਰ ਪੰਜਾਬ ਦੇ ਵਿਰੁੱਧ ਮਤਲਬ ਉਹਨਾਂ ਨੂੰ ਕੋਈ ਮੌਕਾ ਮਿਲੇ ਪੰਜਾਬ ਦੇ ਵਿਰੁੱਧ ਇੱਕ ਮਿੰਟ 'ਚ ਮੈਂ ਤਾਂ ਕਹਿੰਦਾ ਹਜੇ ਸ਼ੁਕਰ ਹੈ ਕਿ ਇਹਨਾਂ ਕੋਲ 2/3 ਮੈਜੋਰਟੀ ਨਹੀਂ ਹੈਗੀ ਹਾਊਸ ਦੇ ਵਿੱਚ ਪਾਰਲੀਮੈਂਟ 'ਚ ਨਹੀਂ ਇਹ ਤਾਂ ਇੱਕ ਬਿੱਲ ਲਿਆ ਕੇ ਨਾ ਜਨਗਣ ਮਨ 'ਚੋਂ ਪੰਜਾਬ ਦਾ ਨਾਂ ਕੱਢ ਦੇਣਗੇ ਜਿਹੜਾ ਹੈ ਨਹੀਂ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਦਾ ਕੀ ਹੈ ਜੀ ਉੱਥੇ ਤਾਂ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋ ਵੀ ਜੀਤ ਹੋਈ ਐਂ ਕਰਨਾ ਹੁੰਦਾ ਹੋਰ ਕੀ ਕਰਦੇ ਹੈ ਅੱਧਾ ਘੰਟਾ ਪਹਿਲਾਂ ਬਿੱਲ ਲਿਆ ਕੇ ਪਾਸ ਕਰ ਲੈਂਦੇ ਡੈਮੋਕ੍ਰੇਸੀ ਹੈ ਹੁਣ ਵੋਟਾਂ ਦਾ ਵੀ ਗੱਲ ਚੱਲਦੀ ਹੈ ਕਿ ਇਹ ਤਾਂ ਵੋਟਾਂ ਹੀ ਆਪਦੀਆਂ ਨਾਲ ਲਈ ਫਿਰਦੇ ਨੇ 10-15 ਲੱਖ ਵੋਟਾਂ ਨਾਲ ਲਈ ਫਿਰਦੇ ਨੇ ਜਿੱਥੇ ਵੋਟਾਂ ਹੁੰਦੀਆਂ ਨੇ ਉੱਥੇ ਲੈ ਜਾਂਦੇ ਨੇ ਉਹਨਾਂ ਨੂੰ ਤੁਸੀਂ ਕਹੋ ਦੱਸੋ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੂਜੇ ਪਾਸੇ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਵੋਟਾਂ ਇੱਕੋ ਦਿਨ ਕਿਉਂ ਨਹੀਂ ਪਵਾਉਂਦੇ ਇੰਨੀ ਵੀ ਸਿਕਿਉਰਿਟੀ ਹੈ ਨਹੀਂ ਸਾਡੇ ਕੋਲ ਵੀ ਹਰਿਆਣੇ ਤੇ ਮਹਾਰਾਸ਼ਟਰ 'ਚ ਇੱਕੋ ਦਿਨ ਵੋਟਾਂ ਪੈ ਜਾਣ ਕਾਰਨ ਇੱਕ ਹਫ਼ਤੇ ਦਾ ਗੈਪ ਕਿਉਂ ਪਾਉਂਦੇ ਨੇ ਜਿਨ੍ਹਾਂ ਨੂੰ ਹਰਿਆਣੇ 'ਚ ਵੋਟਾਂ ਪਵਾਈਆਂ ਫਿਰ ਉਹਨਾਂ ਨੂੰ ਮਹਾਰਾਸ਼ਟਰ 'ਚ ਵੀ ਲੈ ਜਾਂਦੇ ਨੇ ਮਹਾਰਾਸ਼ਟਰ 'ਚ ਵੋਟਾਂ ਪਵਾ ਕੇ ਉਹਨਾਂ ਨੂੰ ਆਸਾਮ ਲੈ ਜਾਂਦੇ ਨੇ ਆਸਾਮ 'ਚ ਵੋਟਾਂ ਪਵਾ ਕੇ ਉਹਨਾਂ ਨੂੰ ਬਿਹਾਰ 'ਚ ਤਾਂ ਵੋਟਾਂ ਹੀ ਲਈ ਫਿਰਦੇ ਨੇ ਆਪਣੀਆਂ ਜਨਤਾ ਨੂੰ ਤਾਂ ਕਹਿੰਦੇ ਹੁਣ ਸਮਝਦੀ ਕੱਖ ਨਹੀਂ ਵੋਟਾਂ ਵੋਟਾਂ ਵਾਲਾ ਕਹਿੰਦੇ ਤੁਸੀਂ ਫਿਕਰ ਨਾ ਕਰੋ ਸਾਡੇ ਕੋਲ ਹੈਗੀਆਂ ਨੇ ਆਪਣੀਆਂ ਅਸੀਂ ਤਾਂ ਆਪਦੀਆਂ ਵੋਟਾਂ ਆਪ ਹੀ ਪਾ ਲਿਆ ਕਰਾਂਗੇ ਆਹ ਤਾਂ ਇਹਨਾਂ ਦਾ ਹਿਸਾਬ ਹੋਇਆ ਪਿਆ ਆ ਕਿੱਥੇ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਇਹ
1: ਜਿਹੜੀ ਗੇਮ
0: ਇੱਕ ਮਿੰਟ ਜਦੋਂ ਹੁਣ ਨਾਰਵੇ ਗਏ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਿਆ ਕੀ ਪੁੱਛਿਆ ਸੀ ਉਹਨੇ ਕੁੜੀ ਨੇ ਉਹ ਕਹਿੰਦੀ ਵੀ ਤੁਸੀਂ ਸਾਡੇ ਸਵਾਲ ਕਿਉਂ ਨਹੀਂ ਤੁਸੀਂ ਲੈਂਦੇ ਪ੍ਰਧਾਨ ਮੰਤਰੀ ਸਾਹਿਬ ਇਹੀ ਤੁਰ ਗਈ ਅੱਜ ਕਿੰਨੀ ਹੋ ਗਈ 26 ਹੈ ਮਈ ਵੀ ਚੱਲਦੀ ਮਈ 'ਚ ਹੀ ਬਣੇ ਸੀ ਪੂਰੇ 12 ਸਾਲ ਹੋ ਗਏ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣੇ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿ ਫ੍ਰੀ ਮੈਸੇਜ ਸਨ ਦੇ ਤੇ ਮੈਂ ਇੱਕ ਦਿਨ 'ਚ ਚਾਰ ਕਰ ਦਿੰਦਾ ਹੁੰਦਾ ਤੁਸੀਂ ਵੀ ਉੱਥੇ ਆਉਂਦੇ ਹੋ ਤੁਹਾਡੇ ਰਿਪ੍ਰੈਜੈਂਟੇਟਿਵ ਆਉਂਦੇ ਨੇ ਸਾਰੇ ਪਮਿਲ ਬੈਠਾ ਸਾਰੇ ਆਉਂਦੇ ਨੇ ਔਰ ਮੈਂ ਜਿੰਨਾ ਚਿਰ ਸਵਾਲ ਖਤਮ ਨਹੀਂ ਹੁੰਦੇ ਉਨਾ ਚਿਰ ਮੈਂ ਜਵਾਬ ਦੇਣੋਂ ਹਟਦਾ ਨਹੀਂ ਕਈ ਵਾਰੀ ਮੇਰੇ ਜਵਾਬ ਹਜੇ ਬਚੇ ਪਏ ਹੁੰਦੇ ਆ ਉਹ ਕਹਿੰਦੇ ਨੇ ਠੀਕ ਹੈ ਸਾਡੇ ਸਵਾਲ ਮੁੱਕ ਗਏ ਜੀ ਅਸੀਂ ਕੀ ਕਰੀਏ ਕਾਰਨ ਕੀ ਹੈ ਮੇਰੇ ਕੋਲ ਬੋਲਣ ਨੂੰ ਹੈਗਾ ਕੁਛ ਮੈਂ ਬੋਲਦਾ ਮੇਰੇ ਕੋਲ ਸੱਚ ਹੈ ਕਰੋ ਸਵਾਲ ਮੈਨੂੰ ਮੈਂ ਇੱਕ ਸਵਾਲ ਦੇ 4 ਜਵਾਬ ਦੇਵਾਂਗਾ ਮੈਂ ਨਾਲੇ ਤੱਥਾਂ ਨਾਲ ਜਵਾਬ ਦੇਵਾਂਗਾ ਆਹ ਕਿਹੜੀ ਡੈਮੋਕ੍ਰੇਸੀ ਹੈ ਵੀ ਤੁਸੀਂ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਹੀ ਨਾ ਕਰੇ ਤੇ ਉੱਥੇ ਫਿਰ ਬੇਇੱਜ਼ਤੀ ਕਰਾਈ ਹੈ ਸਾਡੇ ਵਿਸ਼ਵ ਗੁਰੂ ਨੇ ਉੱਥੇ ਜਾ ਕੇ
1: ਸੀਐਮ ਸਾਹਿਬ ਬਹੁਤ ਸਾਰੇ ਸਫੋਲੋਜਿਸਟ ਇਹ ਕਹਿ ਰਹੇ ਆ ਬੀਜੇਪੀ ਨੇ ਚੋਣ ਰਾਜਨੀਤੀ ਦੇ ਰੂਲ ਹੀ ਬਦਲਤੇ ਜਦੋਂ ਗੇਮ ਦੇ ਰੂਲ ਹੀ ਬਦਲ ਜਾਣਗੇ ਤਾਂ ਗੇਮ ਖੇਡਣ ਵਾਲਾ ਬਰਾਬਰ ਕਿਵੇਂ ਆਊਗਾ
0: ਇਲੈਕਸ਼ਨ ਕਮਿਸ਼ਨ
1: ਮੈਂ ਸਵਾਲ ਪੂਰਾ ਕਰਨਾ ਮੈਂ ਪੁੱਛ ਰਿਹਾਗਾ ਜੇ ਚੈਲੰਜ ਵੱਧਦੇ ਨੇ ਕਿਉਂਕਿ ਤੁਸੀਂ ਵੀ ਇੱਕ ਦੇਸ਼ 'ਚ ਆਪੋਜੀਸ਼ਨ ਹੋ ਇਸ ਟਾਈਮ ਰਾਹੁਲ ਗਾਂਧੀ ਨੂੰ ਕਿਸੇ ਨੇ ਕਿਹਾ ਕਿ ਜੇ ਤੈਨੂੰ ਇੰਨਾ ਵਿਸ਼ਵਾਸ ਨਹੀਂ ਚੋਣ ਕਮਿਸ਼ਨ ਦੇ ਇੱਕ ਵਾਰ ਬਾਇਕਾਟ ਕਰ ਦੇ ਇਲੈਕਸ਼ਨ ਦਾ ਨੈਸ਼ਨਲੀ ਨਾ ਲੜੋ ਇਲੈਕਸ਼ਨ ਮੈਂ ਇਹ ਪੁੱਛ ਰਿਹਾਗਾ ਜੋ ਮਮਤਾ ਬੈਨਰਜੀ ਕਹਿ ਰਹੀ ਹੈ ਜੋ ਦੇਸ਼ 'ਚ ਬਹੁਤ ਸਾਰੀਆਂ ਥਾਵਾਂ ਤੇ ਹਰਿਆਣੇ 'ਚ ਬਹੁਤ ਸਾਰੇ ਲੀਡਰਾਂ ਨੇ ਕਿਹਾ ਜੇ ਆਉਣ ਵਾਲੇ ਦਿਨਾਂ 'ਚ ਲੜਾਈ ਇੰਨੀ ਸਖਤ ਹੁੰਦੀ ਆ ਤਾਂ ਰਾਹ ਇਕੱਲਾ ਚੋਣ ਰਾਜਨੀਤੀ ਹੈ ਜਾਂ ਉਹ ਤੋਂ ਬਾਅਦ ਮਹਾਤਮਾ ਗਾਂਧੀ ਵਾਲਾ ਰਾਹ ਵੀ ਆ ਸੜਕਾਂ ਵਾਲਾ
0: ਨਹੀਂ ਦੇਖੋ ਗੱਲ ਇਹ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਇੱਕ ਪਾਰਟੀ ਦਾ ਇੱਕ ਵਿੰਗ ਬਣ ਕੇ ਰਹਿ ਗਿਆ ਜਿਵੇਂ ਉਹ ਪਾਰਟੀ ਕਹਿੰਦੀ ਹੈ ਉਵੇਂ ਜਿਵੇਂ ਉੱਥੇ ਕਰ ਦਿੰਦੇ ਨੇ ਡੀਜੀਪੀ ਬਦਲ ਦਿਓ ਡੀਜੀਪੀ ਬਦਲਤਾ ਮਾਈਕਰੋ ਲੈਵਲ ਤੇ BLA ਲਾ ਦਿਓ BLO ਲਾ ਤੇ ਆਹ ਵੋਟਾਂ ਇੰਨੀਆਂ ਅਸੀਂ ਤਾਂ 27 ਲੱਖ ਬੰਦੇ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜੀ ਸੁਪਰੀਮ ਕੋਰਟ ਦੇ ਮੂਹਰੇ ਬੰਗਾਲ ਦੇ ਬੰਦਿਆਂ ਦੀਆਂ ਵੀ ਸਾਡੀਆਂ ਵੋਟਾਂ ਕਿਉਂ ਘੱਟਤੀਆਂ ਤੇ ਅੱਗੇ ਵਰਡਿਕਟ ਕੀ ਆਉਂਦਾ ਕੀ ਕਹਿੰਦੇ ਨੇ ਜੱਜ ਸਾਹਿਬ ਮਾਣਯੋਗ ਜੱਜ ਸਾਹਿਬ ਕਹਿੰਦੇ ਕੋਈ ਗੱਲ ਨਹੀਂ 5 ਸਾਲਾਂ ਬਾਅਦ ਪਾ ਲਿਓ ਵੋਟਾਂ ਦੇਖ ਲਓ 5 ਸਾਲਾਂ ਬਾਅਦ ਵੋਟਾਂ ਦੁਬਾਰੇ ਪਾ ਲਿਓ 27 ਲੱਖ ਦੀ ਐਪਲੀਕੇਸ਼ਨ ਪਈ ਹੈ ਜਦੋਂ ਤੁਸੀਂ ਵੋਟ ਹੀ ਨਹੀਂ ਪਾਉਣ ਦੇਣੀ ਫਿਰ ਤੁਸੀਂ ਕਹਿੰਦੇ ਨੇ ਅਸੀਂ ਜਿੱਤ ਗਏ ਮੋਦੀ ਕੀ ਲਹਿਰ ਹੈ ਜੇ ਲਹਿਰ ਤੇ ਇੰਨੀ ਯਕੀਨ ਹੈ EVM ਦੇ ਹੱਕ 'ਚ ਕਿਉਂ ਖੜਦੇ ਫਿਰ ਇਹ ਵੀ ਜਦੋਂ ਕੋਈ EVM ਤੇ ਸਵਾਲ ਉੱਠੂਗਾ BJP EVM ਦੇ ਹੱਕ 'ਚ ਆ ਜਾਂਦੀ ਹੈ ਕੀ ਗੱਲ ਬਈ ਜੇ ਤੁਹਾਨੂੰ ਮੋਦੀ ਦੀ ਲਹਿਰ ਤੇ ਇੰਨਾ ਯਕੀਨ ਹੈ ਤੁਸੀਂ ਕਹੋ ਚਾਹੇ ਜਿਵੇਂ ਮਰਜ਼ੀ ਵੋਟਾਂ ਪਾ ਲਓ ਅਸੀਂ ਤਾਂ ਲਹਿਰ 'ਚ ਜਿੱਤਾਂਗੇ ਸੋ ਇਸ ਕਰਕੇ ਇਹ ਲੁੱਟਤੰਤਰ ਹੋ ਗਿਆ ਤੇ ਤੁਸੀਂ ਕਹਿੰਦੇ ਕੋਈ ਕਾਂਗਰਸ ਬਾਈਕਾਟ ਕਰਦੇ ਹੈ ਨਾ
1: ਰਾਹੁਲ ਗਾਂਧੀ ਨੇ ਲੋਕ ਕਹਿੰਦੇ ਆ ਭਰਾਵਾ ਤੈਨੂੰ ਵਿਸ਼ਵਾਸ ਨਹੀਂ ਜੇ ਇੱਕ ਇਲੈਕਸ਼ਨ ਛੱਡ ਦੇ
0: ਨਹੀਂ ਰਾਹੁਲ ਗਾਂਧੀ ਇਲੈਕਸ਼ਨ ਲੜਦਾ
1: ਇਹ ਤਾਂ ਤੁਸੀਂ ਦੱਸ ਸਕਦੇ ਹੋ
0: ਕਾਂਗਰਸ ਲੜਦੀ ਹੈ ਇਲੈਕਸ਼ਨ
1: ਤੁਸੀਂ ਲਾਈਨ 'ਚ ਰਹੇ ਉਹਨਾਂ ਨਾਲ

0: इंडिया लाइन
1: एंड आखिरी मौके ते जिस दिन इलेक्शन कैंडिडेट डिक्लेयर करन दा आखिरी दिन हुंदा आखिरी घंटे तक नहीं पता हुंदा कौन लड़ूगा कांग्रेस दा तां ओ तां कांग्रेस दा ना फीएट च ब्लूटूथ भालदी फिरदी है फीएट कार च ब्लूटूथ कित्थों लभ जूगा हुण ठीक है ना ओ तां पुराने उहनां दे तरीके ने फैसला लैण दे तरीके उहनां दे आपदे पुराने ने सीडब्ल्यूसी कोले जाऊ फिर वह सारे अधिकार मलकरजन खड़गे नूं देणगे फिर खड़गे सारे अधिकार फिर वेणुगोपाल नूं वेणुगोपाल सारे अधिकार फिर राहुल गांधी नूं इन्ने चिर च मुद्दा खत्म हो जांदा जिन्ने चिर च उहनां दा अधिकार आ एक दूजे नूं दिंदे आ सो जे विरोधी पार्टी दे तौर ते कांग्रेस ने अगे आउणा तां उहनां नूं देश दे विच कुछ करना पऊगा इदां बारी नहीं आउणी ਉਹ ਜ਼ਮਾਨੇ ਚਲੇ ਗਏ ਵੀ ਬੈਠੇ ਬਿਠਾਏ ਦੀ ਵਾਰੀ ਆ ਜਾਊਗੀ
2: ਸਿੰਘ ਸਾਹਿਬ ਪਿਛਲੇ ਦਿਨੀ ਤੁਸੀਂ ਬਹੁਤ ਇੰਟਰਸਟਿੰਗ ਬਿਆਨ ਦਿੱਤਾ ਕਿ ਰਾਜਸਥਾਨ ਨੂੰ ਜਿਹੜਾ ਹੁਣ ਤੱਕ ਦਾ ਪਾਣੀ ਗਿਆ ਉਹਦੀ ਰਿਐਲਿਟੀ ਪੰਜਾਬ ਲਊਗਾ ਪੰਜਾਬ ਦੇ ਫੈਡਰਲ ਸਟਰਕਚਰ ਦੀ ਲੜਾਈ ਬੜੀ ਪੁਰਾਣੀ ਆ ਆਨੰਦਪੁਰ ਦੇ ਮਤੇ ਤੋਂ ਸ਼ੁਰੂ ਹੁੰਦੀ ਆ ਇਹ ਉਹ ਤੋਂ ਬਾਅਦ ਬਹੁਤ ਸਾਰਾ ਕੁਛ ਹੈਗਾ ਬੜੇ ਸੀਨੀਅਰ ਵਕੀਲ ਬੈਠੇ ਨੇ ਸਾਡੇ ਮਨਜੀਤ ਖਹਿਰਾ ਜੀ ਇਹ ਲੀਗਲੀ ਲੜਦੇ ਰਹੇ ਨੇ ਅੱਜ ਮੈਨੂੰ ਕਹਿ ਵੀ ਰਹੇ ਸੀ ਸੀਐਮ ਸਾਹਿਬ ਨੂੰ ਪੁੱਛਿਓ ਵੀ ਕਈ ਲੀਗਲ ਕਹਿੰਦੇ ਮਸਲੇ ਨੇ ਜਿਨ੍ਹਾਂ 'ਚ ਸੈਂਟਰ ਤੋਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਜਾ ਸਕਦੀਆਂ ਨੇ ਬਹੁਤ ਸਾਰੇ ਕਮਿਸ਼ਨਾਂ ਅੱਗੇ ਵੀ ਪੇਸ਼ ਹੁੰਦੇ ਰਹੇ ਨੇਗੇ ਮੈਂ ਤੁਹਾਡੇ ਤੋਂ ਪੁੱਛਣਾ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਫੈਡਰਲ ਸਟਰਕਚਰ ਦੀ ਲੜਾਈ ਆ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਹੋਰ ਮਸਲੇ ਨੇ ਪੰਜਾਬ ਦੇ ਇਹ ਤੇ ਲੜਾਈ ਆਉਣ ਵਾਲੇ ਦਿਨਾਂ 'ਚ ਤਿੱਖੀ ਹੋਣ ਜਾ ਰਹੀ ਹੈ ਕਿਉਂਕਿ ਤੁਹਾਡੀ ਸਟੇਟਮੈਂਟ
1: ਲੜਾਈ ਨਾ ਕਰੋ ਜੀ ਤੁਸੀਂ ਡਿਬੇਟ ਕਰੋ ਇਹ ਤੇ ਡਿਬੇਟ ਹੋਣੀ ਚਾਹੀਦੀ ਹੈ ਸਪੈਸ਼ਲਿਸਟ ਬਹਿਣੇ ਚਾਹੀਦੇ ਹੈ ਉਦੋਂ ਐਗਰੀਮੈਂਟ ਕਰ ਲਏ ਕਿ ਰਾਜਸਥਾਨ ਨੂੰ ਪਾਣੀ ਦੇਣ ਬਾਅਦ 'ਚ ਕਰ ਲਾਂਗੇ ਹਿਸਾਬ ਕਿਤਾਬ ਬਾਅਦ 'ਚ ਕਿਹੜਾ ਹਿਸਾਬ ਕਿਤਾਬ ਹੋਇਆ ਜੀ ਉਹ ਤਾਂ ਹੁਣ ਸਗੋਂ ਹਰ ਰੋਜ਼ ਪਾਣੀ ਵੱਧ ਮੰਗਣ ਲੱਗ ਗਏ ਅੱਛਾ ਆਪ ਪਾਣੀ ਵੇਚ ਰਿਹਾ ਰਾਜਸਥਾਨ ਸਾਥੋਂ ਫਰੀ ਲੈ ਰਿਹਾ ਰਾਜਸਥਾਨ ਪਾਣੀ ਵੇਚ ਰਿਹਾ ਅੱਗੇ ਇੰਡਸਟਰੀ ਨੂੰ ਤੇ ਹੁਣ ਜਿਵੇਂ ਸਾਡੀ ਪਛਵਾੜਾ ਦੇ ਵਿੱਚ ਕੋਲ ਮਾਈਨ ਹੈ ਸਰਕਾਰ ਦੀ ਪੰਜਾਬ ਸਰਕਾਰ ਉਹ ਚੋਂ ਕੋਲਾ ਲੈਂਦੀ ਹੈ ਪਰ ਉਹ ਕੋਲੇ ਨੂੰ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਨਹੀਂ ਦੇ ਸਕਦੇ ਸਿਰਫ ਸਰਕਾਰੀ 'ਚ ਵਰਤ ਸਕਦੇ ਹਾਂ ਇਸ ਜੇ ਹੁਣ ਉਹ ਪ੍ਰਾਈਵੇਟ ਆਪਣਾ ਪਾਣੀ ਵੇਚ ਰਹੇ ਨੇ ਇੱਥੋਂ ਲੈ ਕੇ ਸਾਥੋਂ ਤਾਂ ਲੈਂਦੇ ਨੇ ਮਿੰਨਤਾਂ ਨਾਲ ਵੀ ਸਾਨੂੰ ਲੋੜ ਹੈ ਤੇ ਉੱਥੇ ਜਾ ਕੇ ਉਹ ਵੇਚ ਦਿੰਦੇ ਨੇ ਫਿਰ ਸਾਡੀ ਰੋਇਲਟੀ ਤਾਂ ਦੇਣਗੇ ਨਾ ਸੋ ਇਹਨਾਂ ਪਾਣੀ ਵਾਲੇ ਮੁੱਦਿਆਂ 'ਤੇ ਬਹੁਤ ਸਾਰੇ ਹੁਣ ਨਾ ਰਿਵਿਊ ਹੋਇਆ ਕੋਈ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਕੋਈ ਰਿਵਿਊ ਨਹੀਂ ਹੋਇਆ ਕਿ 25 ਸਾਲ ਪਹਿਲਾਂ ਪਾਣੀ ਕਿੰਨਾ ਸੀ 1950-52 ਦੇ ਸੰਯੋਗ ਤੇ ਕੱਢ ਕੇ ਖੜ ਜਾਂਦੇ ਨੇ 1950-52 'ਚ ਆਪਣੇ ਖੇਤਾਂ ਨੂੰ ਆਪਣੇ ਪਿੰਡਾਂ ਨੂੰ ਰਾਹ ਕਿਹੋ ਜਿਹੇ ਜਾਂਦੇ ਸੀ ਕਿੰਨੇ ਜੰਗਲ ਸੀ ਕਿੰਨੀਆਂ ਬੇਰੀਆਂ ਸੀ ਅੱਕ ਸੀ ਕਿੱਕਰਾਂ ਸੀ ਹੁਣ ਜੰਦ ਹੈਗਾ ਕਿੱਥੇ ਕੁਛ ਸੋ 50-60 ਸਾਲਾਂ ਬਾਅਦ ਰਿਵਿਊ ਇੱਕ ਵੀ ਨਹੀਂ ਹੈਗਾ ਕਹਿੰਦੇ ਸਤਲੁਜ 'ਚ ਉਨਾ ਹੀ ਪਾਣੀ ਆਉਂਦਾ ਹੋਣਾ ਕਿੱਥੇ ਆਉਂਦਾ ਸਤਲੁਜ 'ਚ ਪਾਣੀ ਉਨਾ ਕਿੱਥੋਂ ਦੇ ਦਈਏ ਕਹਿੰਦੇ ਜੀ ਇਹਦਾ ਹੱਲ ਕੀ ਹੈ ਹੱਲ ਮੈਂ ਦੱਸਦਾ ਸੀ SYL ਹੈ ਸਤਲੁਜ ਯਮੁਨਾ ਲਿੰਕ ਇਹੀ ਕਹਿੰਦੇ ਨੇ ਮੈਂ ਕਿਹਾ ਜੀ ਇਹਨੂੰ YSL ਕਰ ਲਓ ਯਮੁਨਾ ਸਤਲੁਜ ਲਿੰਕ ਉਹ ਯਮੁਨਾ ਸ਼ਾਰਦਾ ਤੱਕ ਤਾਂ ਲੈ ਗਏ ਤੇ ਯਮੁਨਾ ਨੂੰ ਪਾਇਆ ਹਰਿਆਣਾ ਲਿਆ ਕੇ ਇੱਥੇ ਸਾਡਾ ਜਿਹੜਾ ਬਚਿਆ ਪਾਣੀ ਉਹ ਸਾਨੂੰ ਦੇ ਦਿਓ ਯਮੁਨਾ ਬਾਇਆ ਬਿਹਾਰ ਹੁੰਦੀ ਹੋਈ ਬੰਗਾਲ ਹੁੰਦੀ ਹੋਈ ਢਾਕੇ ਨੂੰ ਵੀ ਡਬੋ ਦਿੰਦੀ ਹੈ ਯਮੁਨਾ ਇੰਨਾ ਪਾਣੀ ਆ ਉਹਦੇ ਕੋਲ ਅੱਜ ਕੱਲ੍ਹ ਕਿਹੜਾ ਕੋਈ ਗ੍ਰੈਵਿਟੀ ਦਾ ਇਸ਼ੂ ਹੈ ਅੱਜ ਕੱਲ੍ਹ ਤਾਂ ਨਹਿਰਾਂ ਕੱਢਣ ਲੱਗ ਗਏ ਹੁਣ ਤਾਂ ਚੈੱਕ ਡੈਮ ਬਣਦੇ ਨੇ ਸੋ ਇਸ ਕਰਕੇ ਜੇ ਯਮੁਨਾ ਨੂੰ ਇੱਧਰ ਦੀ ਕੱਢ ਲਓ ਸਾਰੇ ਹਰਿਆਣੇ ਨੂੰ ਪਾਣੀ ਦੇ ਦਿਓ ਬਾਕੀ ਬਚਦਾ ਸਾਡੇ ਕੋਲ ਦੇ ਦਿਓ ਉਹ ਤਾਂ ਗੱਲ ਨਹੀਂ ਕਰਦੇ ਕਹਿੰਦੇ ਯਮੁਨਾ ਮੈਂ ਆਪ ਕਿਉਂ ਐਸਾ ਆ ਰਹੇ ਹੋ ਆਪ ਕਹਿੰਦੇ ਅਸੀਂ ਰਾਵੀ ਬਿਆਸ ਸਾਡਾ ਹਿੱਸਾ ਹੈ ਕਿਹੜਾ ਹਰਿਆਣੇ ਦਾ ਕਿਹੜਾ ਹਿੱਸਾ ਰਾਵੀ ਤੇ ਬਿਆਸ ਨਾਲ ਟੱਚ ਕਰਦਾ ਮੈਨੂੰ ਦੱਸ ਦਿਓ
2: ਬੀਜੇਪੀ ਵਾਲੇ ਕਹਿੰਦੇ ਇੰਡਸ ਵਾਟਰ ਟ੍ਰੀਟੀ ਅਸੀਂ ਖਤਮ ਕਰਤੀ ਪਾਕਿਸਤਾਨ ਰੌਲਾ ਪਾ ਰਿਹਾ ਕਹਿੰਦੇ ਪਾਣੀ ਇੰਨਾ ਹੋ ਜਾਊਗਾ
1: ਕਿੱਥੇ ਹੈ
2: ਜਦੋਂ ਇੰਡਸ ਵਾਟਰ ਟ੍ਰੀਟੀ ਕਹਿੰਦੇ ਪਾਣੀ ਲੈ ਕੇ ਆ ਰਹੇ
1: ਅਸੀਂ
2: ਕਹਿੰਦੇ 6 ਮਹੀਨੇ ਖੜ ਜਾਓ ਸਾਲ ਖੜ ਜਾਓ ਡੈਮ ਬਣਾ ਰਹੇ ਹਾਂ
1: ਕਿੱਥੋਂ ਬਣਾ ਲੈਣਗੇ ਯਾਦਵਿੰਦਰ ਜੇ ਅੱਜ ਬਣਾਉਣ ਲੱਗਣਗੇ 12 ਸਾਲ ਲੱਗਣਗੇ ਬੰਨ ਬਣਾਉਣ ਨੂੰ ਠੀਕ ਹੈ ਚਨਾਬ ਵਾਲਾ ਉੱਜ ਨਦੀ ਵਾਲਾ ਤੇ ਕਸ਼ਮੀਰ ਨਦੀ ਵਾਲਾ ਸਾਨੂੰ ਦੇ ਦਿਓ ਆਊਗਾ ਤਾਂ ਬਾਇਆ ਪੰਜਾਬ ਨਾ ਸਾਥੋਂ ਫਿਰ ਲੈ ਲਿਓ 24 MAF ਆਊਗਾ 24 million ਏਕੜ ਫੀਟ ਸਾਨੂੰ ਉੱਜ ਤੋਂ ਕਸ਼ਮੀਰ ਨਦੀ ਤੋਂ ਤੇ ਚਨਾਬ ਚੋਂ ਆਊਗਾ ਤੇ ਸਾਡਾ ਝਗੜਾ 1.5 MAF ਦਾ ਯਾਰ ਹਰਿਆਣੇ ਨਾਲ ਸਤਲੁਜ ਯਮੁਨਾ ਲਿੰਕ ਦਾ ਸਾਡੇ ਕੋਲ 24 ਆ ਗਿਆ ਤਾਂ ਸਾਡਾ ਤਾਂ ਸਾਰਾ ਸਾਰਾ ਪੰਜਾਬ ਜਿੰਨਾ ਮਰਜ਼ੀ ਪਾਣੀ ਵਰਤ ਲਏ ਉਹ ਤੋਂ ਬਾਅਦ ਵੀ ਬਚ ਜੂਗਾ ਪਾਣੀ ਲੈ ਲਿਓ ਫਿਰ ਉਦੋਂ ਪਰ ਸਾਨੂੰ ਪਹਿਲਾਂ ਦਿਓ ਤਾਂ ਸੀ ਨਾ ਪਾਣੀ
3: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
4: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ

0: मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच
1: 780-7533-0001 At YYC Home Care Services, asi karan de vich home care provide karde haan, jide vich asi sarkar nu sidha bill karde haan under client directed home care NYC program. Idhli government funding hegi aa, odli tuhanu koi vi questions hon, tusi sanu phone kar sakde haan 825-760-0983 te. Thank you.
2: ਇੱਕ ਸਿੰਘ ਸਾਹਿਬ ਤੁਸੀਂ ਕੰਪੇਨ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਬੜੀ ਚੱਲੀ ਉਹ ਕੰਪੇਨ ਬੜੇ ਸਮਗਲਰ ਫੜੇ ਤੁਸੀਂ ਬਾਅਦ ਚੋਂ ਆਪੋਜੀਸ਼ਨ ਨੇ ਕਿਹਾ ਜ਼ਮਾਨਤਾਂ ਲੈ ਕੇ ਸਾਰੇ ਬਾਹਰ ਆ ਗਏ ਇਹ ਸਕੀਮ ਤਾਂ ਫੇਲ ਹੋ ਗਈ
3: ਨਹੀਂ ਨਹੀਂ ਕੋਈ ਵੀ ਚੀਜ਼ ਆ ਫਿਰ ਕਾਨੂੰਨ ਮੁਤਾਬਕ ਹੀ ਚੱਲੂਗੀ ਨਾ ਜੇ ਪਰਚਾ ਹੋਇਆ ਤਾਂ ਉਹਦਾ ਕਦੇ ਨਾ ਕਦੇ ਬੇਲ ਵੀ ਹੋਊਗੀ ਉਹਦੀ ਪਰ ਹਾਂ ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਕਿ ਜਿਹੜੇ ਅਸਲੀ ਤਸਕਰ ਨੇ ਦੋ ਕਿਸਮ ਦੇ ਨੇ ਇੱਕ ਤਾਂ ਹੋ ਗਏ ਜਿਹੜੇ ਜਿਹੜੇ ਅਡਿਕਟਡ ਹੋ ਗਏ ਅਡਿਕਟਡ ਤਾਂ ਮਰੀਜ਼ ਹੋ ਗਏ ਜੀ ਉਹ ਤਾਂ ਪੇਸ਼ੈਂਟ ਨੇ ਉਹਨਾਂ ਦਾ ਹਸਪਤਾਲ ਚ ਲੈ ਕੇ ਜਾਣਾ ਪਊਗਾ
2: ਉਹ ਤਾਂ ਵਿਕਟਮ ਨੇ
3: ਜਿਹੜੇ ਹਾਂ ਜਿਹੜੇ ਡੀਲਰ ਨੇ ਜਾਂ ਜਿਹੜੇ ਵੱਡੇ ਲੈਵਲ ਤੇ ਵੱਡੇ ਮਕਦਾਰ ਚ ਵੇਚਦੇ ਨੇ ਉਹਨਾਂ ਤੇ ਅਸੀਂ ਪਰਚੇ ਕੀਤੇ ਉਹਨਾਂ ਦੇ ਘਰ ਵੀ ਢਾਏ ਉਹਨਾਂ ਦੀਆਂ ਪ੍ਰਾਪਰਟੀਆਂ ਢਾਈਆਂ ਤੇ ਬਾਕੀ ਕਾਨੂੰਨ ਦੇ ਮੁਤਾਬਕ ਅਸੀਂ ਤਾਂ ਪਰਚਾ ਕਰਕੇ ਕਾਨੂੰਨ ਦੇ ਮੁਤਾਬਕ ਦੇਣਾ ਕਿ ਕੋਰਟਾਂ ਕਰਦੀਆਂ ਨੇ
2: ਮਨਕਿਰਤ ਹੱਸਿਆ ਡੀਲਰ ਵਾਲੇ ਸ਼ਬਦ ਤੇ ਦਿਲਜੀਤ ਨੇ ਗਾਣਾ ਕੀਤਾ ਡੀਲਰ ਵਾਲੀ ਗੱਲ ਬੜੀ ਮਸ਼ਹੂਰ ਹੋ ਗਈ ਮਨਕਿਰਤ ਦੀ ਪਿਛਲੇ ਦਿਨੀ ਇਹਨੂੰ ਪੁੱਛਦੇ ਡੀਲਰ ਕੌਣ ਆ ਤੇਰਾ ਦਿਲਜੀਤ ਨੇ ਗਾਣਾ ਵੀ ਗਾਤਾ ਉਹਤੇ ਸਿੰਘ ਸਾਹਿਬ ਜਿਹੜੀ ਤੁਸੀਂ ਸਪੈਸ਼ਲੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੀਆਂ ਚੀਜ਼ਾਂ ਨੂੰ ਕਲਮੀਨੇਟ ਕਰ ਦਾਂਗੇ ਜਿਹੜੀ ਤੁਹਾਡੀ ਆਪੋਜੀਸ਼ਨ ਕਹਿੰਦੀ ਹੈ ਕਿ ਜੀ ਗੱਲਾਂ ਤਾਂ ਬਹੁਤ ਕੀਤੀਆਂ ਇਹਨਾਂ ਨੇ ਹੋਇਆ ਕੁਛ ਨਹੀਂ ਟਾਈਮ ਤੁਹਾਡੇ ਕੋਲ ਬਹੁਤ ਥੋੜਾ ਗਾ ਵੀ ਜਿਹੜੇ ਤੁਸੀਂ ਕਹਿੰਦੇ ਕਲਮੀਨੇਟ ਕਰਨੀ ਆ ਉਹ ਚ ਕੀ ਹੈਗਾ ਇੰਪੋਰਟੈਂਟ
3: ਨਹੀਂ ਦੇਖੋ ਇੱਕ ਤਾਂ ਪਾਣੀ ਨਾਲ ਸੰਬੰਧਿਤ ਪਿਛਲੇ ਵਾਰ
2: ਟੇਲਾਂ ਤੱਕ ਪਾਣੀ ਪਹੁੰਚ ਗਿਆ
3: ਪਾਣੀ ਪਹੁੰਚ ਗਿਆ ਜੀ ਤੁਸੀਂ ਦੱਸੋ ਨਾ ਤੁਸੀਂ ਤਾਂ ਪਹੁੰਚ ਗਏ ਟੇਲਾਂ ਤੱਕ ਨਾ
2: ਸਾਸੀ ਟੇਲ ਤੇ ਨਾ ਤਾਂ ਬਰਨਾਲੇ ਧਰੋਲੇ
3: ਸੌਂਜ ਤਾਂ ਨਾਲ ਸਾਡੇ ਕੋਲ ਤੁਹਾਡਾ ਚੈਨਲ ਪਹੁੰਚ ਗਿਆ ਟੇਲਾਂ ਤੱਕ ਤਾਂ ਉੱਥੇ ਪਾਣੀ ਵੀ ਪਹੁੰਚਿਆ ਹੋਇਆ ਕੋਈ ਪਤਾ ਕਰ ਲਓ ਹੁਣੇ ਪਤਾ ਕਰ ਲਓ ਆਪਣੇ ਫਾਜ਼ਿਲਕਾ ਵਾਲਿਆਂ ਤੋਂ
2: ਜਾਂ ਅਬੂਰ ਵਾਲਿਆਂ ਤੋਂ
3: ਹੈ
2: ਅਬੂਰ ਖਾਸ ਤੌਰ
3: ਅਬੂਰ ਫਾਜ਼ਿਲਕਾ ਜਲਾਲਾਬਾਦ ਬੱਲੂ ਆਣਾ ਉੱਥੋਂ ਪਤਾ ਕਰ ਲਓ ਤੁਸੀਂ 60-60 ਸਾਲਾਂ ਬਾਅਦ ਪਾਣੀ ਪਹੁੰਚਿਆ ਜੀ ਲੋਕ ਮੱਥਾ ਟੇਕਦੇ ਖਵਾਜਾ ਪੀਰ ਦਾ ਕਿ ਮਤਲਬ ਆਹ ਕਿਵੇਂ ਹੋ ਗਿਆ ਇਹ ਜਿਹੜਾ ਕ੍ਰਿਸ਼ਮਾ ਸੋ ਇਸ ਕਰਕੇ ਹੁਣ ਤੱਕ ਅਸੀਂ ਪੰਜਾਬ ਦਾ ਮੈਂ ਖੁਸ਼ਖਬਰੀ ਵੀ ਦੱਸਣੀ ਚਾਹੁੰਦਾ ਅਸੀਂ 21 ਲੱਖ ਕਿਊਸਿਕ ਮੀਟਰ ਪਾਣੀ ਧਰਤੀ ਦੇ ਵਿੱਚ ਰੀਚਾਰਜ ਕਰ ਚੁੱਕੇ ਹਾਂ ਜੀ 21 ਲੱਖ ਕਿਊਸਿਕ ਮੀਟਰ ਵਾਟਰ ਪੰਜਾਬ ਦਾ 57% ਪੰਜਾਬ ਦਾ ਜਿਹੜਾ ਪਾਣੀ ਹੈ ਉਹ 2 ਤੋਂ 4 ਮੀਟਰ ਉੱਪਰ ਆ ਗਿਆ ਜੀ ਪਾਣੀ ਦਾ ਲੈਵਲ ਹਜੇ ਹੋਰ ਲੈ ਕੇ ਆਉਣਾ ਹਜੇ ਬਹੁਤ ਥੱਲੇ ਹਾਂ ਜੀ ਹੋਰ ਲੈ ਕੇ ਆਵਾਂਗੇ ਅਸੀਂ ਹੁਣ ਤੱਕ ਲਗਭਗ 21,000 ਕਿਊਸਿਕ ਪਾਣੀ 21,000 ਕਿਊਸਿਕ ਪਾਣੀ ਅਸੀਂ ਮੋਗਿਆਂ ਰਾਹੀਂ ਨਵੇਂ ਮੋਗਿਆਂ ਰਾਹੀਂ ਨਵੀਆਂ ਪਾਈਪਾਂ ਰਾਹੀਂ ਪੰਜਾਬ ਦੀਆਂ ਖੇਤਾਂ ਤੱਕ ਪਹੁੰਚਾਤਾ ਯਾਨੀ ਕਿ 2 ਭਾਖੜਾ ਨਹਿਰਾਂ ਜਿੰਨਾ ਪਾਣੀ ਹਾਲਾਂਕਿ ਭਾਖੜਾ 'ਚ 9500 ਹੀ ਜਾਂਦਾ ਹੈ ਜੇ ਭਾਖੜਾ ਨੂੰ ਡਬਲ ਵੀ ਕਰ ਲਈਏ ਨਾ ਤਾਂ ਵੀ 20,000 ਦੇ ਨੇੜੇ ਤੇੜੇ ਬਣਦਾ ਅਸੀਂ 21,000 ਕਿਊਸਿਕ ਮੀਟਰ ਪਾਣੀ ਅਸੀਂ ਪੰਜਾਬ ਦੇ ਵਿੱਚ ਇਕੱਲੀਆਂ ਮੋਗਿਆਂ ਤੇ ਨਵੀਆਂ ਕੱਸੀਆਂ ਨਾਲ ਅਸੀਂ ਪਾਣੀ ਦਿੱਤਾ ਜੀ ਅੱਛੀ ਗੱਲ ਹੈ ਜੀ ਪੰਜਾਬ ਮੋਰ ਮੈਂ ਕੋਈ ਸਾਨ ਨਹੀਂ ਕੀਤਾ ਮੇਰਾ ਫਰਜ਼ ਬਣਦਾ ਕਿ ਅਸੀਂ ਪੰਜਾਬ ਆਪਦੇ ਨਾਮ ਦਾ ਜਿਹੜਾ ਸੂਬਾ ਪਾਣੀਆਂ ਦੇ ਨਾਮ ਤੇ ਹੈ ਉਹਦੇ ਕੋਲ ਪਾਣੀ ਤਾਂ ਹੋਵੇ ਨਾ ਆਉਣ ਵਾਲੀ ਪੀੜ੍ਹੀ ਨੂੰ ਛੱਡ ਕੇ ਜਾਈਏ ਪਾਣੀ
2: ਸੀਐਮ ਸਾਹਿਬ ਲਾਅ ਐਂਡ ਆਰਡਰ ਬਹੁਤ ਵੱਡਾ ਮੁੱਦਾ ਤੁਸੀਂ ਪਿਛਲੇ ਦਿਨੀ ਕਿਹਾ ਕਿ ਬੀਜੇਪੀ ਪੰਜਾਬ 'ਚ ਬੰਬ ਚਲਵਾ ਰਹੀ ਹੈਗੀ ਬੀਜੇਪੀ ਕਹਿੰਦੀ ਜਿਹੜੇ ਅਸੀਂ ਬੰਬ ਚਲਾ ਰਹੇ ਹਾਂ ਸਾਨੂੰ ਫੜ ਕੇ ਅੰਦਰ ਕਰੋ ਸਾਰੀ ਪੁਲਿਸ ਤੁਹਾਡੇ ਕੋਲ ਆਗੀ ਜੇ ਅਸੀਂ ਕਰਵਾ ਰਹੇ ਹਾਂਗੇ ਲਾਅ ਐਂਡ ਆਰਡਰ ਦਾ ਇਸ਼ੂ ਇੰਨਾ ਸੈਂਸਿਟਿਵ ਕਿਉਂ ਆ ਪੰਜਾਬ 'ਚ
3: ਬੀਜੇਪੀ ਜਿੱਥੇ ਵੀ ਜਾ ਕੇ ਇਲੈਕਸ਼ਨ ਲੜਦੀ ਹੈ ਜਿਹੜਾ ਮਾਹੌਲ ਉੱਥੇ ਹੁੰਦਾ ਹੈ ਬਿਲਕੁਲ ਸੇਮ ਮਾਹੌਲ ਪੰਜਾਬ 'ਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬੰਗਾਲ 'ਚ ਗਏ ਜਿਉਂ ਕਰਾਈਆਂ ਲੜਾਈਆਂ ਉੱਥੇ ਜਿਉਂ ਲੱਗੇ ਚੱਲਣ ਬੰਬ ਉੱਥੇ ਇਹਦਾ ਮਤਲਬ ਇਹ ਹੋ ਗਿਆ ਕਿ ਬੀਜੇਪੀ ਇਲੈਕਸ਼ਨ ਲੜਨ ਆ ਰਹੀ ਹੈ ਜੀ ਉਹ ਨਫ਼ਰਤ ਦੀ ਰਾਜਨੀਤੀ ਕਰਦੇ ਬੰਗਾਲ ਜਿੱਤ ਕੇ ਪਹਿਲੇ ਦਿਨ ਹੀ

0: ਅਕਾਲੀ ਦਲ
1: ਹਾਂਜੀ
0: ਅਕਾਲੀ ਦਲ ਨਾਲ ਮੱਥਾ ਲਾ ਰਿਹਾ ਮੈਂ ਅਕਾਲ ਤਖਤ ਨਾਲ ਅਕਾਲ ਤਖਤ ਸਾਹਿਬ ਨਾਲ ਕੌਣ ਮੱਥਾ ਲਾਉਣ ਦੀ ਹਿੰਮਤ ਕਰੂਗਾ ਜੀ ਪਰ ਹਾਂ ਅਕਾਲੀ ਦਲ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਮਿਸਯੂਜ਼ ਕਰਦਾ ਹੈ ਅਕਾਲ ਤਖਤ ਸਾਹਿਬ ਦੀ ਗਲਤ ਵਰਤੋਂ ਕਰਦੇ ਐਸ ਜੇਬ ਚੋਂ ਜਥੇਦਾਰ ਐਸ ਜੇਬ ਚੋਂ ਮਾਫੀ ਇਧਰਲੀ ਜੇਬ ਚੋਂ ਮਾਫੀ ਕੈਂਸਲ ਇਧਰਲੀ ਜੇਬ ਚੋਂ ਹੁਕਮਨਾਮਾ ਐਸ ਜੇਬ ਚੋਂ ਹੁਕਮਨਾਮਾ ਕੈਂਸਲ ਇਹ ਕੌਣ ਕਰਦਾ ਰਿਹਾ ਪੁੱਛੀਏ ਜਿਹਨੂੰ ਮਰਜ਼ੀ ਪੁੱਛ ਲਓ ਤੁਸੀਂ ਕਿਹਨੂੰ ਪੁੱਛੋ ਫਿਰ ਕੀ ਇਮੇਜ ਬਣ ਗਈ ਸਾਡੀ ਜਥੇਦਾਰ ਸਾਹਿਬ ਜਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਵੱਡੀ ਸਿੱਖਾਂ ਦੀ ਨੁਮਾਇੰਦਾ ਜਮਾਤ ਜਿਹਦੀਆਂ ਹਜੇ 14 ਸਾਲ ਹੋ ਗਏ ਵੋਟਾਂ ਨਹੀਂ ਪਈਆਂ ਹਜੇ ਵੀ ਨੁਮਾਇੰਦਾ ਜਮਾਤ ਹੀ ਕਹੀ ਜਾਂਦੇ ਉਹਨੂੰ ਉਹਦਾ ਪ੍ਰਧਾਨ ਕਹਿ ਰਿਹਾ ਮੈਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਕਹਿੰਦਾ ਤਾਂ ਥੋੜ੍ਹਾ ਸਕੂਨ ਮਿਲਦਾ ਸੁਖਬੀਰ ਬਾਦਲ ਦੇ ਸਿਪਾਹੀ ਬਣ ਕੇ ਉੱਥੇ ਤੁਸੀਂ ਬੈਠੇ ਹੋ ਫਿਰ ਤਾਂ ਵਿਰੋਧ ਕਰਨਗੇ ਕਰਨਗੇ ਜਦੋਂ ਵੀ ਕੋਈ ਬੰਦਾ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦਾ ਤਾਂ ਉਹ ਸਿਸਟਮ ਦਾ ਜਿਹੜਾ ਬੈਨੀਫਿਸ਼ਰੀ ਹੁੰਦਾ ਉਹ ਬਾਊਂਸ ਬੈਕ ਕਰਦਾ ਜੀ ਉਹ ਵਿਰੋਧ ਕਰਦਾ ਰਿਐਕਟ ਕਰਦਾ ਕਾਨੂੰਨ ਬਣਾਇਆ ਗੁਰੂ ਸਾਹਿਬ ਦੇ ਸਤਿਕਾਰ ਲਈ ਮਾਨ ਮਰਿਆਦਾ ਲਈ ਗੁਰੂ ਸਾਹਿਬ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਜਿਹੜੇ ਬੇਅਦਬੀ ਕਰਦੇ ਨੇ ਉਹਨਾਂ ਵਾਸਤੇ ਸਖਤਾਈ ਕਰਨ ਲਈ ਕਾਨੂੰਨ ਬਣਾਇਆ ਕਾਨੂੰਨ ਬਣ ਗਿਆ ਕਾਨੂੰਨ ਲਾਗੂ ਹੋਊਗਾ
2: ਕਾਨੂੰਨ ਬਣ ਗਿਆ ਚਰਚਾ ਇਹ ਚੱਲ ਰਹੀ ਹੈ ਕਿ ਸ਼ਾਇਦ ਕਾਨੂੰਨ ਜਿਹੜੇ ਰੂਲ ਬਣ ਰਹੇ ਨੇ ਉਹਨਾਂ 'ਚ ਥੋੜੀ ਬਹੁਤੀ ਅਮੈਂਡਮੈਂਟ ਕਰ ਦਿੱਤੀ ਜਾਵੇ ਕਿ ਅਮੈਂਡਮੈਂਟ ਹੋਊਗੀ ਅਮੈਂਡਮੈਂਟ ਹੋਊ ਸੀਐਮ ਸਾਹਿਬ ਜਾਂ ਨਹੀਂ ਹੋਊਗੀ
0: ਦੇਖੋ ਤਾਂ ਸਪੈਸ਼ਲਿਸਟ ਬਣਾਉਣਗੇ ਜੀ ਰਿਟਾਇਰ ਜੱਜਾਂ ਤੋਂ ਅਸੀਂ ਸਲਾਹ ਲਈ ਹੈ ਬਣਾਉਣ ਵੇਲੇ ਵੀ ਬੜੇ ਸਿੱਖ ਸਕਾਲਰ ਪਲੱਸ ਸਿੱਖ ਜਿਹੜੇ ਐਡਵੋਕੇਟ ਵਕੀਲ ਨੇ ਜਿਹੜੇ ਸਿੱਖ ਧਰਮ ਨਾਲ ਰਿਲੇਟਡ ਬਹੁਤ ਸਾਰੇ ਕੇਸ ਵੀ ਲੜ ਚੁੱਕੇ ਨੇ ਉਹਨਾਂ ਤੋਂ ਸਲਾਹ ਲੈ ਕੇ ਉਹਨਾਂ ਨਾਲ ਬੈਠ ਕੇ ਸਿਰ ਜੋੜਿਆ ਜਾਊਗਾ ਕੋਈ ਵੀ ਇੱਦਾਂ ਦੀ ਮਦ ਨਹੀਂ ਉਹਦੇ ਵਿੱਚ ਪਾਈ ਜਾਊਗੀ ਜਿਹਦਾ ਕੌਮ ਨੂੰ ਕੋਈ ਨੁਕਸਾਨ ਹੋਵੇ ਅਸੀਂ ਸਾਡੀ ਜਿਹੜੀ ਨੀਅਤ ਹੈ ਉਹ ਇਹੀ ਹੈ ਕਿ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਅਸੀਂ ਉਹਨਾਂ ਦੀ ਸੇਫਟੀ ਵਾਸਤੇ ਕੋਈ ਸਖਤਾਈ ਕਰ ਸਕਦੇ
2: ਸਿੰਘ ਸਾਹਿਬ ਇੱਕ ਸਪੈਸੀਫਿਕ ਗੱਲ ਆ ਉਹਦੇ ਚ ਜਿਹੜੀ ਜਥੇਦਾਰ ਸਾਹਿਬ ਨੇ ਕਹੀ ਕਿ ਕਸਟੋਡੀਅਨ ਨੂੰ ਫਿਕਸ ਕਰਨ ਦੀ ਵੀ ਕਸਟੋਡੀਅਨ ਵੀ ਜ਼ਿੰਮੇਵਾਰ ਹੋ ਸਕਦਾ ਉਹਦੇ ਚ ਜਥੇਦਾਰ ਕਹਿੰਦੇ ਮੇਰੇ ਤੇ ਵੀ ਪਰਚਾ ਹੋ ਸਕਦਾ ਹੈ ਐਸਜੀਪੀਸੀ ਦੇ ਪ੍ਰਧਾਨ ਤੇ ਵੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਵੀ ਕੀ ਕਸਟੋਡੀਅਨ ਵਾਲੀ ਗੱਲ ਅਮੈਂਡ ਹੋ ਰਹੀ ਹੈ ਸਰ ਉਹਦੇ ਤੇ ਸਭ ਤੋਂ ਜ਼ਿਆਦਾ ਰੌਲਾ ਪਿਆ ਕਿ ਜੀ ਜਿਹੜਾ ਦੋਸ਼ੀ ਕਰਦਾ ਉਹ ਤਾਂ ਰਗੜੋ ਜਿਹੜਾ ਦੋਸ਼ੀ ਹੈ ਜਿਹਨੇ ਗੜਬੜ ਕੀਤੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਲੈ ਆਇਆ ਜਾਂ ਗੁਰੂ ਗੁਰਦੁਆਰੇ ਸਾਹਿਬ 'ਚ ਆ ਜਾਂ ਕਿਸੇ ਦੇ ਘਰ 'ਚ ਆ ਮੰਨ ਲਓ ਮੈਂ ਘਰੇ ਪਾਠ ਕਰਾਇਆ ਗਾ ਤਾਂ ਕਸਟੋਡੀਅਨ ਮੈਂ ਬਣ ਗਿਆ ਉਹ ਇਹ ਕਹਿ ਰਹੇ ਨੇ ਕਿ ਇਹਦੇ 'ਚ ਅਮੈਂਡਮੈਂਟ ਕੀ ਇਹ 'ਚ ਅਮੈਂਡਮੈਂਟ ਹੋਊ ਸਰ ਕੀ ਅਕਾਲੀ ਦਲ ਵੇਲੇ ਜਿਹੜਾ ਬਣਿਆ ਤੁਸੀਂ ਉਹ ਕਹਿ ਰਹੇ ਹੋ ਇਹ ਕਿਹਨਾਂ ਦੀ ਸਰਕਾਰ
0: ਜੁਲਾਈ 2024 ਦੇ ਵਿੱਚ ਇੱਕ ਹੁਕਮਨਾਮਾ ਜਾਰੀ ਹੋਇਆ ਅਕਾਲ ਤਖਤ ਸਾਹਿਬ ਤੋਂ ਪੜਿਆ ਤੁਸੀਂ
2: ਉਹ ਮੇਰੇ ਕੋਲ ਭੇਜਿਆ ਕਿਸੇ ਨੇ ਹਾਂਜੀ ਮੈਂ ਪੜਿਆ
0: ਕੀ ਕੁਝ ਕੀ ਲਿਖਿਆ ਸੱਚ ਸੱਚ ਦਾ
2: ਉਹ 'ਚ ਹੀ ਹੈ ਭਾਈ ਗ੍ਰੰਥੀ ਨੇ ਜਿਹੜੇ ਉਹ ਨੇ ਉਹ ਤੁਸੀਂ ਸੰਭਾਲ ਕਰਨੀ ਹੈ ਜੇ ਕੋਈ ਗੜਬੜ ਹੋਈ
0: ਉੱਥੋਂ ਦੀ ਪ੍ਰਬੰਧਕ ਕਮੇਟੀ ਤੇ ਉੱਥੋਂ ਦਾ ਗ੍ਰੰਥੀ ਹੈੱਡ ਗ੍ਰੰਥੀ ਜੇ ਕੋਈ ਬੇਅਦਬੀ ਹੋ ਗਈ ਤਾਂ ਜ਼ਿੰਮੇਵਾਰ ਹੋਊਗਾ ਪੜਿਆ ਨਾ
2: ਬਿਲਕੁਲ ਉਹ 'ਚ ਹੈ
0: ਉਹ ਕਸਟੋਡੀਅਨ ਹੀ ਹੁੰਦੇ ਨੇ ਹੋਰ ਕੀ ਹੁੰਦੇ ਨੇ ਉਹ ਆਪ ਤਾਂ ਇਹ ਹੁਕਮਨਾਮੇ ਜਾਰੀ ਕਰਦੇ 2024 'ਚ ਤੇ ਜੇ ਗੌਰਮੈਂਟ ਬਣਾਉਂਦੀ ਹੈ ਨਾ ਨਾ ਜੀ ਨਾ ਨਾ ਇਹ ਤਾਂ ਐਂ ਕਰਤਾ ਜੀ ਐਂ ਕਰ ਅਸਲ 'ਚ ਅਕਾਲੀ ਦਲ ਕਹਿੰਦਾ ਵੀ ਸਾਡੇ ਕੋਲ ਤਾਂ ਸਾਰਾ ਕੁਝ ਹੀ ਖੁੱਸ ਗਿਆ ਭਗਵੰਤ ਮਾਨ ਨੂੰ ਕਿਵੇਂ ਨਾ ਕਿਵੇਂ ਘੇਰੋ ਕਿਵੇਂ ਨਾ ਕਿਵੇਂ ਇਹਨੂੰ ਬਦਨਾਮ ਕਰੋ ਇਹ ਭਰਮ ਫੈਲਾ ਰਹੇ ਨੇ ਮੈਂ ਤੁਹਾਨੂੰ ਕਹਤਾ ਜੀ ਕਾਨੂੰਨ ਨਹੀਂ ਬਦਲੂਗਾ ਜੀ
2: ਅਮੈਂਡਮੈਂਟ ਹੋ ਸਕਦੀ ਹੈ ਸੀਐਮ ਸਾਹਿਬ ਜਾਂ
0: ਅਮੈਂਡਮੈਂਟ ਵਾਸਤੇ ਅਸੀਂ ਬੈਠਾਂਗੇ ਅਸੀਂ ਕਿਸੇ ਦੇ ਕਹਿਣ ਤੇ ਜਾਂ ਕਿਸੇ ਨੂੰ ਬੈਨੀਫਿਟ ਪਹੁੰਚਾਉਣ ਵਾਸਤੇ ਕਾਨੂੰਨ ਨਹੀਂ ਬਦਲਿਆ ਜਾਊਗਾ ਉਹ ਸੰਘਰਸ਼ ਕਰ ਕਰਕੇ ਕਾਨੂੰਨ ਬਣਾਇਆ ਇਹੀ ਲੋਕ ਸਮਾਣੇ ਜਦੋਂ ਮੋਰਚਾ ਲੱਗਿਆ ਸੀ ਉੱਥੇ ਕਹਿੰਦੇ ਸੀ ਕਾਨੂੰਨ ਕਿਉਂ ਨਹੀਂ ਬਣਾਉਂਦੇ ਸਖਤ ਜਦੋਂ ਬਣਾਤਾ ਕਹਿੰਦੇ ਕਾਨੂੰਨ ਕਿਉਂ ਬਣਾਤਾ ਕਮਾਲ ਹੈ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਦਾਂ ਥੋੜੀ ਚੱਲਦਾ ਹੁੰਦਾ
2: ਬੀਜੇਪੀ ਕਾਂਗਰਸ ਅਕਾਲੀ ਦਲ 27 ਚ ਸੀਐਮ ਸਾਹਿਬ ਲੱਗ ਕੀ ਰਿਹਾ ਕਿਉਂਕਿ ਪੰਜ ਤਰ੍ਹਾਂ ਦਾ ਪੰਜ ਕੋਨਾ ਮੁਕਾਬਲਾ ਪੰਜਾਬ 'ਚ ਕਹਿ ਰਿਹਾ ਜਾ ਰਿਹਾ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਬੀਜੇਪੀ ਹੋਰ ਪਾਰਟੀਆਂ ਅਮਰਤਪਾਲ ਹੋਰ ਵੀ BSP 5-6 ਕੋਨੇ ਮੁਕਾਬਲੇ ਹੋ ਜਾਣੇ ਆ ਤੁਹਾਨੂੰ ਕੀ ਲੱਗਦਾ ਗਾ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੋਊਗਾ ਪੰਜ ਕੋਨੇ ਮੁਕਾਬਲੇ 'ਚ ਤੁਹਾਨੂੰ ਫਾਇਦਾ ਹੋ ਸਕਦਾ ਜਾਂ ਨੁਕਸਾਨ ਹੋਊਗਾ
0: ਸਾਡਾ ਮੁਕਾਬਲਾ ਪੰਜਾਬ ਵਿਰੋਧੀ ਤਾਕਤਾਂ ਨਾਲ ਹੋਊਗਾ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੁਬਾਰੇ ਆਪਣੀ ਗਲੋਰੀ ਵਾਪਸ ਲੈ ਕੇ ਆਵੇ ਪੰਜਾਬ ਦੁਬਾਰੇ ਰੰਗਲਾ ਬਣ ਜੇ ਪੰਜਾਬ ਦੁਬਾਰੇ ਹੱਸਦਾ ਖੇਡਦਾ ਗਿੱਧੇ ਭੰਗੜੇ ਪਾਉਂਦਾ ਹੋ ਜੇ ਉਹਨਾਂ ਨਾਲ ਹੋਊਗਾ ਜਿਹੜਾ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਕੋਈ ਸ਼ਾਂਤੀ ਅਮਨ ਸ਼ਾਂਤੀ ਰਹੇ ਪੰਜਾਬ ਨੂੰ ਦੁਬਾਰਾ ਭੜਕਾਈਏ ਪੰਜਾਬ 'ਚ ਫਿਰ ਘੱਟ ਵੱਢ ਸ਼ੁਰੂ ਹੋ ਜੇ ਸਾਡਾ ਮੁਕਾਬਲਾ ਉਹਨਾਂ ਨਾਲ ਹੋਊਗਾ ਜੀ ਉਹੀ ਨੇ ਉਹੀ ਜਮਾਤਾਂ ਨੇ ਜਿਹੜੀਆਂ ਰਾਜ ਕਰਨ ਵਾਸਤੇ ਕੋਈ ਨਾ ਕੋਈ ਹੱਥ ਕੰਡੇ ਖੇਡ ਖੇਡਦੀਆਂ ਨੇ ਅਸੀਂ ਸੈਕੂਲਰ ਪਾਰਟੀਆਂ ਅਸੀਂ ਆਪਣੇ ਕੰਮ ਲੈ ਕੇ ਜਾਵਾਂਗੇ ਕਿ ਆਹ ਕੰਮ ਭਾਈ ਅਸੀਂ ਤੁਹਾਨੂੰ ਕਹੇ ਸੀ ਆਹ ਕੰਮ ਸਾਰੇ ਕਰਤੇ 1000 ਰੁਪਏ ਵਾਲੀ 1500 ਵਾਲੀ ਉਹ ਵੀ ਜਿਹੜੀ ਸਕੀਮ ਰਹਿੰਦੀ ਸੀ ਉਹ ਵੀ ਲਾਗੂ ਕਰਤੀ ਤੇ ਜਿੰਨਾ ਵੀ ਪੰਜਾਬ ਪ੍ਰਤੀ ਅਸੀਂ ਕਰ ਸਕਦੇ ਹਾਂ ਉਹ ਕਰੀ ਜਾਂਦੇ ਹਾਂ ਹੁਣ ਵੀ ਕਰੀ ਜਾਂਦੇ ਹਾਂ ਹਜੇ ਵੀ ਅਸੀਂ ਕਹੋ ਕੀਤਾ ਕਿ ਬਿਜਲੀ ਦੇ ਜਿਹੜੇ ਖੰਭੇ ਨੇ ਉਹਨਾਂ ਨੂੰ ਅੰਡਰਗਰਾਊਂਡ ਕਰੀਏ ਤਾਂ

0: ਜਿਹੜਾ ਇਨਫਰਾਸਟ੍ਰਕਚਰ ਦਾ ਖਰਚਾ, ਝੱਖੜਾਂ, ਹਨੇਰੀਆਂ, ਹੜਾਂ ਚ ਬਿਜਲੀ ਬੋਰਡ ਦਾ ਨੁਕਸਾਨ ਹੁੰਦਾ ਉਹ ਵੀ ਬਚੇ, ਤਾਰਾਂ ਢਿੱਲੀਆਂ ਨਾਲ ਅੱਗ ਲੱਗਣ ਤੋਂ ਬਚੇ, ਤਾਰਾਂ ਢਿੱਲੀਆਂ ਨਾਲ ਟਰਾਂਸਮਿਸ਼ਨ ਲਾਸ ਜਿਹੜਾ ਹੁੰਦਾ ਉਹਦਾ ਬਚਾਅ ਹੋਵੇ। ਸੋ ਅਸੀਂ ਪੰਜਾਬ ਵੱਲੋਂ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ, ਉਹਨਾਂ ਦਾ ਫਲ ਫੁੱਲ ਲਾਉਣ ਦਾ
1: ਉਹਨਾਂ ਦਾ। ਖੰਬਿਆਂ ਵਾਲੀ ਗੱਲ ਦੇ ਉੱਤੇ ਵੀ ਰਵਨੀਤ ਬਿੱਟੂ ਤੇ ਤਰੁਣ ਚੁੱਗ ਆ ਗਏ ਸਾਹਮਣੇ, ਕਹਿੰਦੇ ਜੀ ਇਹ ਤਾਂ ਪੀਐਮ ਮੋਦੀ ਨੇ ਪਹਿਲਾਂ ਗੁਜਰਾਤ ਚ ਪਵਾਤੀ ਜੀ, ਇਹ ਤਾਂ ਸਕੀਮ ਸਾਰੀ ਸਾਡੀ ਰਲ ਮਿਲ ਕੇ ਪੰਜਾਬ ਤੇ ਸੈਂਟਰ ਦੀ ਸ਼ੁਰੂ ਹੋ ਰਹੀ ਹੈਗੀ।
0: 1 ਰੁਪਏ ਵੀ ਸੈਂਟਰ ਦਾ ਲੱਗੇ ਦਿਖਾ ਦੇਣ, ਮੈਂ ਰਾਜਨੀਤੀ ਛੱਡ ਦੂੰਗੀ। ਕੁਛ ਵੀ ਬੋਲ ਦਿੰਦੇ ਯਾਰ, ਬੋਲ ਕੇ ਕਹਿੰਦੇ ਨੇ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਹੈ। ਇੰਨੇ ਕੱਚੇ ਬਿਆਨ ਕਿਉਂ ਦਿੰਦੇ ਨੇ ਜਿਹੜੇ ਐਂ ਤਰੋੜੇ ਮਰੋੜੇ ਜਾਂਦੇ ਨੇ? ਐਂ ਹੱਦ ਹੈ ਯਾਰ, ਤੁਸੀਂ ਮਤਲਬ ਕੁਛ ਵੀ ਬੋਲ ਦਿੰਦੇ ਨੇ। ਸੈਂਟਰ ਦੀ ਸਕੀਮ ਸੀ, ਕਦੋਂ ਸੈਂਟਰ ਦੀ ਸਕੀਮ ਸੀ? ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ, ਬਿੱਟੂ ਤੇ ਤਰਨ ਚੁੱਕ ਨੂੰ ਚਾਹੀਦਾ ਆਰਡੀਐਫ ਦਾ ਪੈਸੇ ਦਵਾ ਦੇਣ, 9,000 ਕਰੋੜ ਹੋਇਆ ਪਿਆ, ਉਹਦਾ ਸੈਂਟਰ ਦਾ ਪੈਸਾ ਹੈ ਨਾ, ਪੰਜਾਬ ਦਾ ਪੈਸਾ ਸੈਂਟਰ ਕੋਲ ਆ, ਆਰਡੀਐਫ ਦਾ, ਰੂਰਲ ਡਿਵੈਲਪਮੈਂਟ ਫੰਡ ਦਾ। ਬੈਟ ਵਾਲੇ ਪੈਸੇ ਦਵਾ ਦੇਣ, ਐਨਐਚਐਮ ਦੇ ਪੈਸੇ ਦਵਾ ਦੇਣ, ਜਿਹੜੇ ਸੈਂਟਰ ਵਾਲੇ ਪੈਸੇ ਅਸਲ 'ਚ ਦੱਬੀ ਬੈਠੇ ਨੇ ਉਹ ਦਵਾ ਦੇਣ। ਇੱਥੇ ਕੋਈ ਚਾਰ ਇੱਕ ਪਿੰਡ 'ਚ ਇੱਕ ਪਿੰਡ ਦਾ ਸਿਰਫ ਪਿੰਡ ਦਾ ਪਾਇਲਟ ਕਰ ਰਿਹਾ, ਕਹਿੰਦਾ ਸੈਂਟਰ ਦਾ ਪੈਸਾ ਆ ਗਿਆ, ਸੈਂਟਰ ਐਂ ਉਹੀ ਦਿੰਦੇ ਦੇ ਪੈਸੇ ਇਹਨਾਂ ਨੂੰ, ਆਪ ਨੂੰ ਤਾਂ ਉੱਥੇ ਕੋਈ ਸੈਂਟਰ 'ਚ ਪੁੱਛਦਾ ਨਹੀਂ ਜੀ। ਮੈਂ ਕਿਹਾ ਸੀ ਮੈਂ ਧੂਰੀ ਵਾਲਾ ਪੁਲ ਬਣਾ ਦਿਉ, ਕਹਿੰਦਾ ਪੁਲ ਤਾਂ ਨਹੀਂ ਮੈਥੋਂ ਬਣਦੇ। ਮੈਂ ਫਿਰ ਰੇਲਵੇ ਮੰਤਰੀ ਕਹਿੰਦਾ, ਕਹਿੰਦਾ ਕੋਈ ਕੋਕ ਵਾਲੀ ਮਸ਼ੀਨ ਮਸ਼ੂਨ ਲਵਾਉਣੀ ਹੈ ਕੋਈ ਸਟੇਸ਼ਨ 'ਤੇ, ਜਾਂ ਕੋਈ ਕੋਈ ਹੋਰ ਸਾਫ ਸਫਾਈ, ਕੋਈ ਪੌੜੀ ਪੂੜੀ ਨਹੀਂ ਚੱਲਦੀ, ਕੋਈ ਸੀੜੀਆਂ ਦੀ ਕੋਈ ਮੁਰੰਮਤ ਕਰਾਉਣੀ ਉਹ ਕਰਾ ਲਾ, ਬਾਕੀ ਕੰਮ ਤਾਂ ਨਹੀਂ ਮੇਰਾ। ਕੋਈ ਪੁੱਛਦਾ ਤਾਂ ਹੈ ਨਹੀਂ ਮੇਲੇ 'ਚ ਮਰੂਦਾਂ ਨੂੰ, ਰੋਜ਼ ਇੱਥੇ ਕਦੇ ਕਿਸੇ 'ਤੇ ਇਲਜ਼ਾਮ ਲਾਤਾ, ਕਦੇ ਕਿਸੇ 'ਤੇ ਇਲਜ਼ਾਮ ਲਾਤਾ, ਬਸ ਗੱਲ ਨਹੀਂ।
1: ਰਵਨੀਤ ਬਿੱਟੂ ਤੁਹਾਡੇ ਬਹੁਤ ਗੂੜੇ ਦੋਸਤ ਰਹੇ ਨੇ ਕਿਸੇ ਦੌਰ 'ਚ?
0: ਨਹੀਂ ਰਹੇ ਨੇ, ਮਤਲਬ ਮੇਰਾ ਮਤਲਬ ਹੈ ਕਿ ਪੰਜਾਬ ਜਦੋਂ ਪੰਜਾਬ ਆ ਜਾਂਦਾ ਜੀ ਉਦੋਂ ਮੇਰਾ ਕੋਈ ਦੋਸਤ ਨਹੀਂ, ਜਿਹੜਾ ਪੰਜਾਬ ਦੇ ਹੱਕ 'ਚ ਆ ਉਹ ਮੇਰਾ ਦੋਸਤ ਹੈ, ਜਿਹੜਾ ਪੰਜਾਬ ਦੇ ਅਗੇਂਸਟ ਕੋਈ ਗੱਲ ਕਰਦਾ ਮੇਰੀ ਕੋਈ ਦੋਸਤ ਨਹੀਂ।
1: ਸਿੰਘ ਸਾਹਿਬ ਜਿਹੜੀ ਇਹ ਤੁਸੀਂ ਬਹੁਤ ਤਿੱਖੇ ਬੋਲੇ, ਤੁਸੀਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ, ਫਿਰ ਕੇਜਰੀਵਾਲ ਸਾਹਿਬ ਨੇ ਵੀ ਕੀਤੀ, ਜਿਹੜੇ ਤੁਹਾਡੇ MP ਪੱਟ ਲਏ, ਆਮ ਆਦਮੀ ਪਾਰਟੀ ਬਾਰੇ ਕਿਹਾ ਜਾਂਦਾ ਕਿ ਤਾਂ ਜੀ ਬਾਦਲ ਸਾਹਿਬ ਬਾਰੇ ਤਾਂ ਕਹਿੰਦੇ ਵੈਸੇ ਹੀ ਕਹਿੰਦੇ ਸੀ, ਉਹਨਾਂ ਨੂੰ ਚੱਲਦੀ ਕੀੜੀ ਦਿਖਦੀ ਹੈ, ਕਹਿੰਦੇ ਦਿਖਦੀ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਆ। ਇਹਨਾਂ ਬਾਰੇ ਤੁਹਾਨੂੰ ਕੋਈ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਨਹੀਂ ਸੀ ਵੀ ਇਹਨਾਂ ਨੂੰ BJP ਚੱਕਣ ਜਾ ਰਹੀ ਹੈ?
0: ਨਹੀਂ ਜੀ, ਉਹ ਤਾਂ ਹੁਣ ਜਦੋਂ ਉਹਨਾਂ ਨੇ ਬੰਦੇ ਦਾ ਕੀ ਪਤਾ ਲੱਗਦਾ ਮਨ ਕਦੋਂ ਬਦਲ ਲਏ, ਪਰ BJP ਨੂੰ ਤਾਂ ਚਾਹੀਦਾ ਨਾ ਕਿ ਇੱਦਾਂ ਤੁਸੀਂ ਕਿਵੇਂ, ਤੁਸੀਂ ਧਾਰੇ ਧਾਰੇ ਬੰਦੇ ਲੈ ਕੇ ਤੁਸੀਂ ਕਿਵੇਂ ਜਿੱਤ ਜਾਓਗੇ? ਹੁਣ ਇਸ ਵਕਤ BJP ਦੇ 2 MLA ਨੇ, ਮੈਂ ਰਾਸ਼ਟਰਪਤੀ ਕੋਲ ਗਿਆ ਸੀ, ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਵੀ ਤੁਸੀਂ ਮੈਨੂੰ ਇਹ ਜਸਟੀਫਾਈ ਕਰ ਦਿਓ ਜੀ ਕਿ ਇੱਕ ਪਾਰਟੀ ਦੇ 2 MLA ਨੇ 117 ਚੋਂ, ਪਰ ਉਹਨਾਂ ਕੋਲੇ 6 ਰਾਜ ਸਭਾ ਦੇ MP ਨੇ, ਦੋ ਕੋਲੇ 6 ਰਾਜ ਸਭਾ ਦੇ MP ਕਿਵੇਂ ਹੋ ਜਾਣਗੇ ਜੀ? ਕਿਸੇ ਤੋਂ ਧਾਰੇ ਬਣੇ ਬਣਾਏ ਲੈ ਲਓ, ਗੱਲ ਨਹੀਂ ਬਦਲਣੀ। BJP ਦਾ ਕੰਮ ਇਹੀ ਹੈ, ਪਾਰਟੀ ਤੋੜ ਦਿਓ, ਇਹਨੂੰ ਇਹਨੂੰ ਖਰੀਦ ਲਓ, ਇਹਨੂੰ ਵੇਚ ਦਿਓ, ਇਹਨੂੰ ਖਰੀਦ ਲਓ, ਆਹ ਕੰਮ ਤੇ ਲੱਗੇ ਹੋਏ ਨੇ ਪੂਰੇ। ਤਾਂ ਇਹਨਾਂ ਕੋਲੇ ਕੈਂਡੀਡੇਟ ਤਾਂ ਪੂਰੇ ਹੈ ਨਹੀਂ ਇਹਨਾਂ ਕੋਲੇ, ਆਪਦੇ ਕੋਲੇ ਆਪ ਵੀ ਫਿਰ ਇੱਧਰੋਂ ਉੱਧਰੋਂ ਹੀ ਲੈਂਦੇ ਆ। ਸੋ ਇਸ ਕਰਕੇ ਇਹ ਡੈਮੋਕ੍ਰੇਸੀ ਨਹੀਂ ਹੈਗੀ, ਜੇ ਤਾਂ ਫਿਰ ਆਪੋਜੀਸ਼ਨ ਨੂੰ ਵੀ ਜਿਹੜਾ ਮੌਕਾ ਦਿਓ ਪ੍ਰੋਪਰ ਲੜਨ ਦਾ, ਜੇ ਲੋਕ ਤੁਹਾਨੂੰ ਵੋਟਾਂ ਪਾਉਂਦੇ ਨੇ ਤੁਹਾਨੂੰ ਪਾ ਦੇਣ, ਕੋਈ ਪ੍ਰੋਬਲਮ ਨਹੀਂ, ਪਰ ਇਸ ਤਰ੍ਹਾਂ ਮਤਲਬ ਦਗੇਬਾਜ਼ੀਆਂ ਕਰਨੀਆਂ ਜਾਂ ਦੂਜਿਆਂ ਦੇ ਉਹ ਤੋੜਨੇ MP ਬਣੇ ਬਣਾਏ, ਉਹ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਫਿਰ ਜੇ ਤੁਹਾਨੂੰ ਇੰਨਾ ਹੀ ਇਨਕਲਾਬ ਜਾਗਿਆ ਹੈ ਤੁਸੀਂ ਅਸਤੀਫਾ ਦੇ ਕੇ ਕਿਤੋਂ ਹੋਰ ਲੜ ਕੇ ਬਣੋ ਨਾ, ਉਹਨਾਂ ਦੇ MLA ਨਾਲ ਬਣੋ, ਸਾਡੇ MLA ਨਾਲ ਬਣੇ ਹੋਏ ਨੇ ਉਹ, ਉਹਨਾਂ ਦੇ MLA ਨਾਲ ਬਣੋ, ਕਿਤੋਂ ਰਾਜਸਥਾਨ ਤੋਂ ਬਣ ਜਾਓ, ਕਿਤੋਂ ਬੰਗਾਲ ਤੋਂ ਬਣ ਜਾਓ, ਹੁਣ ਤਾਂ ਬੰਗਾਲ 'ਚ ਵੀ ਜਿੱਤ ਗਏ, ਫਿਰ ਉਹਨਾਂ ਕੋਲ ਆਓ ਨਾ।
1: ਕਾਂਗਰਸ ਪਾਰਟੀ ਦੀ ਬੜੀ ਚਰਚਾ ਹੋ ਰਹੀ ਹੈ, BJP ਕਹਿ ਰਹੀ ਹੈ ਕਾਂਗਰਸ ਪਾਰਟੀ ਵੀ ਆਮ ਆਦਮੀ ਪਾਰਟੀ ਨੇ ਪੈਦਾ ਕਰਤੀ, ਤੁਹਾਨੂੰ ਪਤਾ ਨਾ ਬਿਆਨ ਆਇਆ ਉਹਨਾਂ ਦੇ?
0: ਉਹ ਤਾਂ ਮੌਸਮ ਵੀ ਮੇਰੇ ਨਾਲ ਆਉਂਦੇ ਨੇ, ਉਹ ਹਰਸਿਮਰਤ ਕਹੀ ਜਾਂਦੀ ਸੀ, ਇੱਕ ਦਿਨ ਕਹਿੰਦੀ ਬਠਿੰਡੇ ਰਾਤ ਰਹਿ ਗਿਆ, ਸਵੇਰ ਨੂੰ ਗੜੇ ਪੈ ਗਏ, ਤੇ ਧੁੰਦ ਵੀ ਮੇਰੇ ਨਾਲ ਆਉਂਦੇ ਨੇ। ਇਹ ਹੁਣ ਕਾਕਰੋਚ ਪਾਰਟੀ ਕਹਿੰਦੇ ਆਮ ਆਦਮੀ ਪਾਰਟੀ ਦੀ ਹੈ, ਆਪਦੀਆਂ ਕਰਤੂਤਾਂ ਦੇਖੋ ਜੀ, ਉਹ ਯੂਥ ਹੈ ਸਾਰਾ, ਉਹ ਯੂਥ ਨੂੰ ਕਿਹਨੇ ਕਿਹਾ ਕਾਕਰੋਚ, ਕਿਹਾ ਕਿਹਨੇ ਕਿਹਾ ਕਾਕਰੋਚ?
1: ਕੰਟੈਂਪਟ ਆਫ ਕੋਰਟ ਨਾ ਹੋ ਜੇ,
0: ਨਹੀਂ ਕਾਕਰੋਚ
1: CJI ਨੇ ਕਿਹਾ, CJI ਨੇ ਕਿਹਾ,
0: ਤੇ ਫਿਰ CJI ਉਹਨਾਂ
1: ਨੇ ਬਾਅਦ ਚ ਸਪਸ਼ਟੀਕਰਨ ਵੀ ਦਿੱਤਾ,
0: CJI ਸਾਡਾ, ਸਾਡਾ ਕੀ ਹੈ, ਸਾਡਾ ਉਹਦੇ ਨਾਲ ਕੀ ਲਿੰਕ ਹੈ? ਉਹ ਯੂਥ ਹੈ, ਯੂਥ ਦੀਆਂ ਭਾਵਨਾਵਾਂ ਸਮਝੋ। ਅਸੀਂ ਤਾਂ ਰੋਜ਼ ਕਹਿੰਦੇ ਹਾਂ ਕਿ ਯੂਥ ਜੇ ਉੱਠ ਖੜਿਆ ਨੇਪਾਲ ਵਾਂਗੂ, ਸ਼੍ਰੀਲੰਕਾ ਵਾਂਗੂ ਜਾਂ ਬੰਗਲਾਦੇਸ਼ ਵਾਂਗੂ, ਪਛਤਾਓਗੇ ਫਿਰ ਤੁਸੀਂ। ਨੀਟ ਦਾ ਤੁਹਾਡੇ ਤੋਂ ਪੇਪਰ ਨਹੀਂ ਲਿਆ ਜਾਂਦਾ, ਰੋਜ਼ਗਾਰ ਤੁਹਾਡੇ ਤੋਂ ਦਿੱਤਾ ਨਹੀਂ ਜਾਂਦਾ, ਹਰ ਰੋਜ਼ ਤੁਸੀਂ ਆਪਣੇ ਆਪਣੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਤੁਸੀਂ ਬਹੁਤ ਵੱਡੇ ਵੱਡੇ ਪਦਵੀਆਂ ਦਿੰਦੇ ਹੋ, ਫਿਰ ਇਹੀ ਇਸੇ ਗੱਲ ਤੋਂ ਗੁੱਸੇ ਨੇਪਾਲ 'ਚ ਹੋਏ ਸੀ, ਉਹ ਇਸੇ ਗੱਲ ਤੋਂ ਸ਼੍ਰੀਲੰਕਾ 'ਚ ਗੁੱਸੇ ਹੋਏ ਸੀ, ਇਸੇ ਗੱਲ ਤੋਂ ਬੰਗਲਾਦੇਸ਼ 'ਚ ਹੋਏ ਸੀ, ਫਿਰ ਜੇ ਇੱਥੇ ਜੈਨਜੀ ਜਾਗ ਪਿਆ ਫਿਰ ਕੀ ਕਰੋਗੇ? ਸੋ ਉਹ ਉਹਨਾਂ ਦਾ ਗੁੱਸਾ ਹੈ, ਹੁਣ ਉਹ ਗੁੱਸੇ ਨੂੰ ਦੇਖ ਲਓ ਕਿਵੇਂ ਦੱਬਣ ਲੱਗੇ ਨੇ, ਇੰਸਟਾਗ੍ਰਾਮ ਤੋਂ ਵੀ ਚੱਕਤਾ, ਐਕਸ ਤੋਂ ਵੀ ਚੱਕਤਾ, ਤੇ ਉਹਦੀ ਵੈਬਸਾਈਟ ਵੀ ਖਤਮ। ਇਹਦਾ ਮਤਲਬ ਯੂਥ ਦਾ ਗੁੱਸਾ ਜਿਹੜਾ ਹੈ ਜਾਂ ਉਹਨਾਂ ਦੀਆਂ ਮੰਗਾਂ ਸੁਣਨ ਨੂੰ ਤਿਆਰ ਨਹੀਂ ਹੈਗੀ। ਉਹਦਾ ਕਿਤੋਂ ਨਾ ਕਿਤੋਂ ਨਿਕਲੂਗਾ ਫਿਰ ਐਂ ਜੇ ਸੋਸ਼ਲ ਤੋਂ ਬੰਦ ਕਰਤਾ ਕਿਤੇ ਹੋਰ ਪਾਸੇ ਦੀ

0: ਸਿੰਘ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਕਿ ਬੀਜੇਪੀ ਵਾਲੇ ਤਾਂ ਬਹੁਤ ਸਾਰਾ ਕੁਝ ਕਰਦੇ ਨੇ ਜਦੋਂ ਸਾਡੇ ਬੰਦੇ ਪੱਟੇ, ਇੱਕ ਥਾਟ ਪੰਜਾਬ 'ਚ ਇਹ ਪ੍ਰਵੇਲ ਹੋ ਰਿਹਾ ਕਿ ਅਜੇ ਵੀ ਉਹ ਰੁਕੇ ਨਹੀਂ, ਤੁਹਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਕਹਿੰਦੇ ਆਪ ਦੇ ਬੰਦੇ ਪੱਟ ਸਕਦੇ ਆ, ਪੰਜਾਬ 'ਚ MLA ਪੱਟ ਸਕਦੇ ਆ, ਨਵੀਂ ਪਾਰਟੀ ਆਪ 'ਚੋਂ ਬਣਾ ਸਕਦੇ ਆ, ਬੜੀਆਂ ਚਰਚਾਵਾਂ ਚੱਲ ਰਹੀਆਂ ਨੇ। ਤੁਸੀਂ ਕੀ ਸੋਚਦੇ ਹੋ ਜੀ, ਮਤਲਬ ਰੋਕਿਆ ਜਾ ਸਕਦਾ ਉਹਨਾਂ ਨੂੰ ਜਾਂ ਤੁਹਾਡੇ ਬੰਦੇ ਜਿਹੜੇ ਹੁਣ ਨਾਲ ਉਹਨਾਂ 'ਚ ਵੀ ਨਹੀਂ ਜਾਏਗਾ?
1: ਕੋਸ਼ਿਸ਼ ਤਾਂ ਰੋਜ਼ ਹੀ ਕਰਦੇ ਆ, ਫੋਨ ਕਰਦੇ ਆ ਉਹ, ਪਰ ਮੈਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦਾ ਕੋਈ MLA ਇਸ ਤਰ੍ਹਾਂ ਦਾ ਕੁਝ ਕਰੂਗਾ, ਕਿਉਂਕਿ ਉਹਨੇ ਲੋਕਾਂ 'ਚ ਵੀ ਜਾਣਾ ਨਾ ਫਿਰ, ਕਿਉਂਕਿ ਲੋਕ ਵੀ ਫਿਰ ਸਵਾਲ ਪੁੱਛਣਗੇ ਨਾ ਵੀ ਭਾਈ ਤੁਹਾਨੂੰ ਵੋਟਾਂ ਤਾਂ ਤੈਨੂੰ ਕਿਸੇ ਹੋਰ ਮੁੱਦੇ 'ਤੇ ਪਾਈਆਂ ਸੀ, ਤੂੰ ਕਿੱਧਰ ਫਿਰਦਾ। ਸੋ ਬੀਜੇਪੀ ਵਾਲੇ ਪੰਜਾਬ ਦੇ ਵਿੱਚੋਂ ਇਹ ਭੁੱਲ ਜਾਣ ਕਿ ਉਹ ਕਿਸੇ ਪਾਰਟੀ ਨੂੰ ਸਾਡੀ ਨੂੰ ਤੋੜ ਕੇ ਜਾਂ ਕੋਈ ਉਹਦੇ 'ਚ ਡਿਫੈਕਸ਼ਨ ਕਰਕੇ ਜਾਂ ਕੋਈ ਜਿਵੇਂ ਇਹਨਾਂ ਨੇ ਸ਼ਿਵ ਸੈਨਾ ਖਤਮ ਕੀਤੀ ਹੈ ਜਾਂ ਉਹ ਜਿਹੜੀ NCP ਸ਼ਰਦ ਪਵਾਰ ਦੀ ਪਾਰਟੀ ਖਤਮ ਕੀਤੀ ਹੈ, ਇਹ ਪੰਜਾਬ 'ਚ ਨਹੀਂ ਹੋ ਸਕਦਾ।
0: ਤੁਹਾਡੇ MLA ਜਿਹੜੇ ਕੰਮ ਨਹੀਂ ਕਰਦੇ ਸੀ,
2: The time is 9 p.m.
3: You are listening to Fairchild Radio, CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ।

0: ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਮਈ ਮਹੀਨੇ ਦੀ 28 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਪੰਜਾਬ ਤੋਂ ਕਰਾਂਗੇ ਜਤਿੰਦਰ ਪੰਨੂ ਜੀ ਦੇ ਨਾਲ ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰਾਤ ਨੂੰ 9 ਵਜੇ ਤੋਂ 10 ਵਜੇ ਦੇ ਦਰਮਿਆਨ ਪੇਸ਼ ਕੀਤਾ ਜਾਂਦਾ ਹੈ ਜੀ ਰੇਡੀਓ ਸਰਸੰਗਮ 94.7 ਹਫ਼ਤੇ ਦੇ 20 ਘੰਟੇ ਆਪ ਜੀ ਦੀ ਸੇਵਾ ਵਿੱਚ ਇਸ ਪ੍ਰੋਗਰਾਮ ਦੇ ਸਪੌਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਲਓ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਟਵਾਰਾਂ ਦੀ ਕੰਪਨੀ ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ ਫੋਨ 825-760-0983 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ 403-903-7756 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਉਹਨਾਂ ਨਾਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣੀਆਂ ਖਾਣ ਲਈ ਵੈੱਜ ਨੌਨ ਵੈੱਜ ਹਰ ਤਰ੍ਹਾਂ ਦਾ ਫੂਡ ਅਤੇ 24 ਘੰਟੇ ਖੁੱਲ੍ਹਾ ਜੀ ਕਿਸੇ ਵਕਤ ਵੀ ਜਾ ਕੇ ਖਾ ਸਕਦੇ ਹੋ ਜਾਂ ਬੈਠ ਕੇ ਔਡਰ ਕਰਕੇ ਖਾ ਸਕਦੇ ਹੋ ਫੋਨ 403-461-6161 403-461-6161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਇੱਥੋਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਲੈ ਸਕਦੇ ਹੋ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਰੇਡੀਓ ਸਰਸੰਗਮ 94.7 ਤੇ ਹਾਜ਼ਰ ਨੇ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਇਸ ਤੋਂ ਪਹਿਲਾਂ ਕਿ ਰਾਜਨੀਤਿਕ ਪਾਰਟੀਆਂ ਦੀ ਹਾਲਾਤਾਂ ਦੀ ਭ੍ਰਿਸ਼ਟਾਚਾਰ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਣ ਇੱਕ ਉਰਦੂ ਦੇ ਬਹੁਤ ਵੱਡੇ ਸ਼ਾਇਰ ਬਸ਼ੀਰ ਬਦਰ ਦਾ ਦੇਹਾਂਤ ਹੋਇਆ ਜੀ ਵਾਹਵਾ ਲੰਮੀ ਉਮਰ ਭੋਗ ਕੇ ਗਏ ਨੇ ਆਪਾਂ ਉਹਨਾਂ ਬਾਰੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰੀਏ ਜੀ ਉਹਨਾਂ ਬਾਰੇ ਸਾਨੂੰ ਦੱਸੋ
2: ਉਹਨਾਂ ਦਾ ਚਲੇ ਜਾਣਾ ਕੁਲਦੀਪ ਜੀ ਬਸ਼ੀਰ ਬਦਰ ਜੀ ਦਾ ਬਹੁਤ ਦੁਖਦਾਈ ਹੈ ਬਹੁਤ ਵੱਡੇ ਸ਼ਾਇਰ ਸੀ ਉਹ ਔਰ ਇਨਕਲਾਬੀ ਸ਼ਹਿਰ ਗਿਣੇ ਜਾਂਦੇ ਸਨ ਗੱਲ ਜਿਹੜੀ ਕਹਿਣੀ ਹੁੰਦੀ ਕੱਟੜ ਸੁਭਾਅ ਸੀ ਖੁੱਲੀ ਬੜੇ ਜ਼ੋਰ ਨਾਲ ਕਹਿ ਜਾਂਦੇ ਸੀ ਤੁਸੀਂ ਸੁਣਿਆ ਹੋਵੇਗਾ ਮੈਂ ਆਪਣੇ ਪ੍ਰੋਗਰਾਮਾਂ ਚ ਅਕਸਰ ਇੱਕ ਸ਼ਹਿਰ ਦੀ ਵਰਤੋਂ ਕਰਦਾ ਕੁਛ ਤੋਂ ਮਜਬੂਰੀਆਂ ਰਹੀ ਹੋਗੀ ਆਖਿਰ ਯੋ ਹੀ ਤੋਂ ਨਹੀਂ ਕੋਈ ਬੇਵਫਾ ਹੋਤਾ ਇਹ ਸ਼ੇਰ ਵੀ ਬਸ਼ੀਰ ਬਦਰ ਦਾ ਸੀ ਬਸ਼ੀਰ ਬਦਰ ਤਰ੍ਹਾਂ ਦਾ ਖੁੱਲੇ ਸੁਭਾਅ ਵਾਲਾ ਸੀ ਕਿ ਜਦੋਂ ਇਹਨੇ PhD ਕਰਨੀ ਸੀ ਇਹਦੀ ਇੰਟਰਵਿਊ ਹੋਈ ਅਲੀਗੜ੍ਹ ਯੂਨੀਵਰਸਿਟੀ ਚ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੇ ਇਸੇ ਦਾ ਸ਼ੇਰ ਅੱਗੇ ਇਹਦੇ ਰੱਖ ਦਿੱਤਾ ਕਿਹਾ ਇੱਕ ਸ਼ੇਰ ਇਹਦੀ ਵਿਆਖਿਆ ਕਰ ਇਹਨੇ ਅੱਗੋਂ ਇਹ ਨੀ ਆਖਿਆ ਨਾ ਉਹਨੇ ਹੀ ਆਖਿਆ ਕਿ ਤੇਰਾ ਸ਼ੇਰ ਆ ਨਾ ਇਹਨੇ ਆਖਿਆ ਕਿ ਮੇਰਾ ਸ਼ੇਰ ਆ ਇਹਨੇ ਉਹਦੀ ਵਿਆਖਿਆ ਕਰ ਦਿੱਤੀ ਤੇ ਉਹਨਾਂ ਨੇ ਉਹ ਵਿਆਖਿਆ ਰੱਦ ਕਰ ਦਿੱਤੀ ਕਿਉਂਕਿ ਉਹਦੇ ਵਿੱਚ ਇਹਨੇ ਆਖਿਆ ਸੀ ਕਿ ਜੇ ਇਸ ਵਾਰੀ ਗੱਲ ਨਾ ਬਣੀ ਤੇ ਲੋੜ ਪਈ ਤੇ ਇਸ ਦੇਸ਼ ਦੀ ਖਾਤਰ ਦੁਬਾਰਾ ਜਨਮ ਵੀ ਲਊਗਾ ਉਹਨਾਂ ਨੇ ਥੀਸਿਸ ਇਸ ਗੱਲ ਤੇ ਰੱਦ ਕਰ ਦਿੱਤਾ ਕਿ ਇਸਲਾਮ ਦੇ ਵਿੱਚ ਦੁਬਾਰਾ ਜਨਮ ਜਿਹੜਾ ਵਾ ਉਹਦਾ ਕੋਈ ਥਾਂ ਨਹੀਂ ਹੈਗਾ ਬੰਦਾ ਤੇ ਵੀ ਇਸ ਗੱਲ ਨੂੰ ਨਹੀਂ ਸੀ ਕਿ ਕੋਈ ਥਾਂ ਨਹੀਂ ਹੈਗਾ ਇਹਨੇ ਤੇ ਦੇਸ਼ ਭਗਤੀ ਦੇ ਪੱਖ ਤੋਂ ਆਖਿਆ ਸੀ ਵਿਆਖਿਆ ਵੀ ਕੀਤੀ ਔਰ ਇਹ ਆਖਿਆ ਕਿ ਸਿਰਫ ਐਡਜੈਕਟਿਵ ਵਰਤੇ ਆ ਪਰ ਉਹਨਾਂ ਨੇ ਇਸ ਗੱਲ ਤੋਂ ਇਹਨੂੰ ਰੱਦ ਕਰਤਾ ਸੀ ਇਹ ਬੜੇ ਖੁੱਲੇ ਸੁਭਾਅ ਦਾ ਸ਼ਾਇਰ ਸੀ ਔਰ ਇਹਨੇ ਸਮਾਜ ਦੇ ਵਿੱਚ ਜਿਹੜਾ ਬਲਡੋਜ਼ਰ ਵਾਲਾ ਸਿਸਟਮ ਚੱਲਦਾ ਜਿੱਥੇ ਮਰਜ਼ੀ ਲਿਆਓ ਝੁੱਗੀਆਂ ਝੌਂਪੜੀਆਂ ਢਾ ਦਿਓ ਜਿਹੜਾ ਵਿਰੋਧੀ ਉਹਦਾ ਘਾਟ ਢਾ ਦਿਓ ਇਹਦੇ ਉੱਤੇ ਇੱਕ ਵਾਰ ਸ਼ੇਅਰ ਲਿਖ

0: ਪਰ ਬਰਨਾਲੇ ਦੇ ਵਿੱਚ ਇਹਨੂੰ ਬੜਾ ਢਿੱਲਾ ਬੰਦਾ ਸਮਝਿਆ ਜਾਂਦਾ ਕਿਉਂਕਿ ਕਹਿੰਦੇ ਕਿਸੇ ਦਾ ਕੰਮ ਕੁੰਮ ਤਾਂ ਕਰਾਉਣ ਨੀ ਜੋਗਾ, ਆਪਣੀ ਫੈਕਟਰੀ ਆਪਣਾ ਕਾਰੋਬਾਰ ਹੀ ਚਲਾਉਂਦਾ, ਬਹੁਤਾ ਕਿਸੇ ਦੇ ਕੰਮ ਨੀ ਆਉਂਦਾ। ਮੈਂ ਇੱਕ ਦੋ ਵਾਰ ਲੰਘਿਆ ਉੱਥੋਂ ਬਰਨਾਲੇ ਕਿਸੇ ਦੇ ਘਰ ਜਾਣ ਲੱਗਿਆ, ਇਹਦੇ ਘਰ ਦੇ ਅੱਗੋਂ ਦੀ ਮੈਨੂੰ ਇਹਦੇ ਘਰ ਦੇ ਅੱਗੇ ਪੰਜ ਬੰਦੇ ਵੀ ਕਦੇ ਖਲੋਤੇ ਨੀ ਨਜ਼ਰ ਆਏ, ਜਿੱਦਾਂ ਹੋਣਾ ਚਾਹੀਦਾ ਕਿ ਕੋਈ ਵੱਡਾ ਲੀਡਰ ਆ ਤੇ ਉਹਦੇ ਘਰ ਦੇ ਬਾਹਰ ਰੌਣਕਾਂ ਆਉਣਾ, ਇਹੋ ਜਿਹੀ ਗੱਲ ਮੈਨੂੰ ਕਦੇ ਨੀ ਦੱਸੀ। ਆਂਢ ਗੁਆਂਢ ਵਾਲੇ ਕਹਿੰਦੇ ਜੀ ਏਦਾਂ ਹੀ ਆ, ਆਉਂਦਾ ਗੇੜਾ ਮਾਰ ਕੇ ਤੁਰ ਜਾਂਦਾ, ਕਿਸੇ ਨੂੰ ਪਤਾ ਨੀ ਲੱਗਦਾ, ਨਾ ਕਿਸੇ ਨਾਲ ਬਹੁਤਾ ਮੇਲ ਜੋਲ ਰੱਖਦਾ, ਚੱਲ ਇਹਨੂੰ ਛੱਡ ਦਿਓ। ਗੱਲ ਇਹ ਆ ਕਿ ਕੱਲ ਭਾਜਪਾ ਨੇ 4-5 ਸੂਬਿਆਂ ਦੇ ਪ੍ਰਧਾਨ ਬਦਲੇ ਆ, ਇੱਥੇ ਹਰਿਆਣੇ ਦੇ ਵਿੱਚ ਜਿਹੜਾ ਪ੍ਰਧਾਨ ਸੀ ਉਹਨੂੰ ਲਾਹਤਾ, ਉਹਦੀ ਥਾਂ ਤੇ ਇੱਕ ਬੀਬੀ ਲਿਆਂਦੀ ਆ, ਉਸ ਬੀਬੀ ਨੂੰ ਜਿਹਨੂੰ ਪ੍ਰਧਾਨ ਬਣਾਇਆ, ਉਹ ਲੱਗਦਾ ਹੈ ਕਿ ਮੁੱਖ ਮੰਤਰੀ ਨੈਬ ਸਿੰਘ ਸੈਣੀ ਦੇ ਧੜੇ ਚੋਂ ਆ, ਤੇ ਇਸ ਕਰਕੇ ਉਹ ਨੈਬ ਸਿੰਘ ਸੈਣੀ ਵੀ ਖੁਸ਼ ਹੋਵੇਗਾ ਕਿ ਮੇਰੇ ਧੜੇ ਨੂੰ ਪ੍ਰਧਾਨ ਕੀ ਮਿਲੀ ਆ, ਬੀਬੀ ਵੀ ਖੁਸ਼ ਹੋਵੇਗੀ। ਪਰ ਬੀਬੀ ਬਾਰੇ ਕਿਹਾ ਜਾਂਦਾ ਕਿ ਉਹ ਧੜੇ ਨਾਲ ਪੱਕੀ ਆ, ਪਾਰਟੀ ਨਾਲ ਵੀ ਪੱਕੀ ਆ, ਉਹ ਉੱਥੇ ਕੋਈ ਨਵਾਂ ਬਖੇੜਾ ਨੀ ਖੜਾ ਕਰਨ ਲੱਗੀ, ਕੁਛ ਹੋਰ ਸੂਬਿਆਂ ਚ ਵੀ ਬਦਲੇ ਆ। ਪਰ ਪੰਜਾਬ ਵਿੱਚ ਅਦਲਾਬਦਲੀ ਕਰਨ ਦਾ ਵੱਡਾ ਕਾਰਨ ਇਹ ਆ ਕਿ ਜਦੋਂ ਦੀ ਇਹ ਗੱਲ ਚੱਲੀ ਕਿ ਨੈਬ ਸਿੰਘ ਸੈਣੀ ਹਰਿਆਣੇ ਦਾ ਮੁੱਖ ਮੰਤਰੀ ਪੱਗ ਬੰਨ ਕੇ ਪੰਜਾਬ ਚ ਗੇੜੇ ਮਾਰਨ ਲੱਗ ਪਿਆ, ਜਿੰਨੇ ਵੀ ਇੱਥੋਂ ਸਾਰਾ ਸੰਤਾਂ ਨੇ ਮਿਲਣਾ, ਹੁਣ ਦਿੱਲੀ ਜਾ ਕੇ ਮੋਦੀ ਤੇ ਅਮਿਤ ਸ਼ਾਹ ਨੂੰ ਨੀ ਮਿਲਦੇ, ਉਹ ਚੰਡੀਗੜ੍ਹ ਤੇ ਪੰਚਕੂਲੇ ਜਾ ਕੇ ਤੇ ਨੈਬ ਸਿੰਘ ਸੈਣੀ ਨੂੰ ਮਿਲਦੇ ਆ, ਸਾਰਾ ਕੁਝ ਉੱਥੋਂ ਚੱਲਦਾ। ਉਹਦੇ ਤੋਂ ਬਾਅਦ ਇਹ ਇੱਥੇ ਗੱਲ ਚੱਲ ਪਈ ਸੀ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਕੋਈ ਸਿੱਖ ਚਿਹਰਾ ਲੱਭਦੀ ਫਿਰਦੀ ਹੈ ਜਿਹਨੂੰ ਅਗਲੀ ਚੋਣ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਜਾ ਸਕੇ। ਇਹਨਾਂ ਕੋਲ ਜਿਹੜੇ ਦੋ ਤਿੰਨ ਸਿੱਖ ਨੇ ਉਹ ਸਾਰੇ ਇੱਕ ਦੂਸਰੇ ਨੂੰ ਮੋਢੇ ਮਾਰ ਕੇ ਪਾਸੇ ਧੱਕਦੇ ਸੀ ਤੇ ਆਪ ਚਾਹੁੰਦੇ ਸੀ ਕਿ ਮੈਂ ਬਣ ਜਾ ਮੈਂ ਬਣ ਜਾ। ਅੱਜ ਕੱਲ ਸਭ ਤੋਂ ਵੱਧ ਸਰਗਰਮ ਰਵਨੀਤ ਸਿੰਘ ਬਿੱਟੂ ਸੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ, ਔਰ ਕੁਝ ਲੋਕ ਸਮਝਦੇ ਸੀ ਕਿ ਜਿੱਦਾਂ ਉਹ ਲਗਾਤਾਰ ਅਗਰੈਸਿਵ ਆ, ਜਿੰਨੀ ਉਹ ਧੱਕੇਸ਼ਾਹੀ ਵਾਲੀ ਰਾਜਨੀਤੀ ਕਰਦਾ, ਬੰਗਾਲ ਦੇ ਸਵੇਂਦੂ ਅਧਿਕਾਰੀ ਵਾਂਗ ਉਹ ਉਸੇ ਕਿਸਮ ਦਾ ਤਜਰਬਾ ਕਰਕੇ ਅਗਲੀ ਵਾਰੀ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਔਰ ਸਾਰੀ ਮੁਹਿੰਮ ਦੀ ਅਗਵਾਈ ਸ਼ਾਇਦ ਉਸੇ ਕਰਨੀ ਆ। ਪਰ ਕੱਲ ਅਚਾਨਕ ਸਵੇਰੇ ਖਬਰ ਆਈ ਕਿ ਇੱਥੇ ਨਵਾਂ ਪ੍ਰਧਾਨ ਲਿਆਂਦਾ ਜਾ ਰਿਹਾ ਸੁਨੀਲ ਜਾਖੜ ਦੀ ਥਾਂ, ਤੇ ਕੇਵਲ ਸਿੰਘ ਢਿੱਲੋਂ ਆ ਸਕਦਾ। ਮੈਨੂੰ ਹੈਰਾਨੀ ਹੋਈ ਕਿਉਂਕਿ ਕੇਵਲ ਸਿੰਘ ਢਿੱਲੋਂ ਦਾ ਨਾਂ ਨੀ ਸੀ ਚੱਲਦਾ, ਉਹਨੂੰ ਇਸ ਤਰ੍ਹਾਂ ਆਂਦਾ। ਸੁਨੀਲ ਜਾਖੜ ਨਾਲ ਦੂਸਰੀ ਵਾਰੀ ਇਹ ਜਿਆਦਤੀ ਹੋਈ ਹੈ। ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਸੀ ਤੇ ਉਦੋਂ ਕਾਂਗਰਸ ਦੇ MLA ਜਿਹੜੇ ਆ ਇਹਨਾਂ ਚੋਂ ਵੋਟਾਂ ਪਾਈਆਂ ਸੀ ਕਿ ਤੁਸੀਂ ਦੱਸ ਦਿਓ ਤੁਹਾਨੂੰ ਕਿਹੜਾ ਲੀਡਰ ਪ੍ਰਵਾਨ ਆ। ਸਭ ਤੋਂ ਵੱਧ 42 ਵੋਟਾਂ ਪਈਆਂ ਸੀ ਸੁਨੀਲ ਜਾਖੜ ਨੂੰ, ਦੂਸਰੇ ਨੰਬਰ ਤੇ 18 ਵੋਟਾਂ ਪਈਆਂ ਸੀ ਸੁਖਜਿੰਦਰ ਸਿੰਘ ਰੰਧਾਵੇ ਨੂੰ, ਤੇ ਜਿਹੜਾ ਇਹ ਸਾਰੀ ਲੜਾਈ ਦਾ ਲੀਡਰ ਸੀਗਾ ਨਵਜੋਤ ਸਿੰਘ ਸਿੱਧੂ ਉਹਨੂੰ ਪਈਆਂ ਸੀ ਸਿਰਫ 6 ਵੋਟਾਂ। ਉਹਨੂੰ ਕਿਸੇ ਪੁੱਛਿਆ ਨਾ ਇਹਦਾ ਸੁਨੀਲ ਜਾਖੜ ਦਾ ਨਾਂ ਆਇਆ, ਤੇ ਉੱਥੋਂ ਦਿੱਲੀ ਤੋਂ ਅੰਬਿਕਾ ਸੋਨੀ ਕਾਂਗਰਸ ਦੀ ਬਜ਼ੁਰਗ ਲੀਡਰ ਆ, ਕਿਸੇ ਵਕਤ ਬਹੁਤ ਦਬਦਬਾ ਦਾ ਹੁੰਦਾ ਸੀ, ਚੋਣ ਕਦੇ ਕੋਈ ਜਿੱਤੀ ਨੀ, ਰਾਜ ਸਭਾ ਦੇ ਵਿੱਚ ਸਿੱਧੀ ਇੱਧਰ ਉੱਧਰ ਤਿਕੜਮ ਕਰਕੇ ਲੀਡਰ ਬਣਦੀ ਰਹੀ ਆ। ਉਹਨੇ ਕਹਿਤਾ, ਕਹਿੰਦੇ ਨੀ ਜੀ ਪੰਜਾਬ ਚ ਮੁੱਖ ਮੰਤਰੀ ਬਣਾਉਣਾ ਤੇ ਕੋਈ ਸਿੱਖ ਹੀ ਬਣਾਓ, ਦੂਜਾ ਨੀ ਬਣ ਸਕਦਾ। ਉਹ ਫਿਰ ਸਿੱਖ ਦੇ ਤੌਰ ਤੇ ਨੌਗਾ ਪੈ ਗਿਆ ਸੁਖਜਿੰਦਰ ਸਿੰਘ ਰੰਧਾਵੇ ਦਾ। ਜਦੋਂ ਸੁਖਜਿੰਦਰ ਸਿੰਘ ਰੰਧਾਵੇ ਬਾਰੇ ਫੈਸਲਾ ਹੋਇਆ, ਮੀਟਿੰਗ ਹੋ ਗਈ ਸਾਰੀ, ਕਹਿੰਦੇ ਉੱਥੇ ਜਾ ਕੇ ਤੇ ਆਪਾਂ ਕਾਂਗਰਸ ਭਵਨ ਚ ਐਲਾਨ ਕਰਨਾ, ਉਥੋਂ ਤੱਕ ਜਾਂਦਿਆਂ 10 ਮਿੰਟ ਸੀ, ਨਵਜੋਤ ਸਿੰਘ ਸਿੱਧੂ ਆਪਣੀ ਵੱਖਰੀ ਕਾਰ ਚ ਬਹਿ ਗਿਆ ਤੇ ਇਹਨੇ ਉੱਥੋਂ ਹਾਈਕਮਾਂਡ ਨੂੰ ਕਹਿਤਾ ਕਿ ਮੇਰੀ ਤਾਂ ਸੁੱਕੀ ਰੰਧਾਵੇ ਨਾਲ ਬਣਦੀ ਨੀ, ਜੇ ਤੁਸੀਂ ਸੁਖਜਿੰਦਰ ਰੰਧਾਵੇ ਨੂੰ ਬਣਾਇਆ ਤੇ ਮੈਂ ਫਿਰ ਪਾਰਟੀ ਤੋਂ ਅਸਤੀਫਾ ਦੇ ਜਾਂਦਾ, ਮੈਂ ਤੇ ਕਰਨਾ। ਉਹਨਾਂ ਨੇ ਫਿਰ ਉਹਨੂੰ ਵੀ ਬਦਲ ਕੇ ਥਾਂ ਤੇ ਚਰਨਜੀਤ ਸਿੰਘ ਚੰਨੀ ਲਿਆਂਦਾ ਸੀ। ਵੱਡੀ ਗੱਲ ਇਹ ਆ ਕਿ ਇਹ ਕਹਿ ਕੇ ਪੰਜਾਬ ਚ ਸਿੱਖ ਲੀਡਰ ਚਾਹੀਦਾ, ਸੁਨੀਲ ਜਾਖੜ ਨੂੰ ਅੱਗੇ ਕਾਂਗਰਸੀਆਂ ਨੇ ਜਾਤੀ ਕੀਤੀ ਪਾਸੇ ਕਰ ਦਿੱਤਾ ਸੀ, ਹੁਣ ਉਸੇ ਤਰ੍ਹਾਂ ਭਾਜਪਾ ਵਾਲਿਆਂ ਨੇ ਵੀ ਉਹਨੂੰ ਇਹ ਕਹਿ ਕੇ ਪਾਸੇ ਕਰਤਾ ਕਿ ਚੋਣਾਂ ਤੱਕ ਪੰਜਾਬ ਦੇ ਵਿੱਚ ਕੋਈ ਨਾ ਕੋਈ ਸਿੱਖ ਲੀਡਰ ਚਾਹੀਦਾ ਅਗਵਾਈ ਕਰਨ ਵਾਸਤੇ। ਤੋ ਜਿਹੜਾ ਸੁਨੀਲ ਜਾਖੜ ਆ ਇੱਥੇ ਕਾਂਗਰਸ ਵਿੱਚ ਵੀ ਪੂਰਾ ਦਿਲ ਲਾ ਕੇ ਕੰਮ ਕਰਦਾ ਰਿਹਾ ਸੀ, ਮਿਲਿਆ ਕੱਖ ਨੀ, ਬੇਇੱਜ਼ਤੀ ਕਰਾ ਕੇ ਪਾਰਟੀ ਛੱਡਣੀ ਪਈ ਸੀ। ਹੁਣ ਭਾਜਪਾ ਚ ਜਾ ਕੇ ਵੀ ਉਹ ਗੱਲ ਕਿ ਪੰਜਾਬ ਚ ਸਿੱਖ ਲੀਡਰ ਚਾਹੀਦਾ, ਇਹਦੇ ਨਾਲ ਇੱਕ ਵਾਰੀ ਫਿਰ ਜਾਤੀ ਹੋ ਗਈ ਆ, ਤੇ ਜਿਹੜਾ ਬੰਦਾ ਲਿਆਂਦਾ ਗਿਆ ਇਹ ਪਾਰਟੀ ਨੂੰ ਪਾਰ ਲਾਊਗਾ ਕਿ ਨਹੀਂ, ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ।
1: ਪੁੰਨੂ ਸਾਹਿਬ, SIT ਸ਼੍ਰੋਮਣੀ ਕਮੇਟੀ ਕੋਲੋਂ ਕੁਛ ਇਨਫੋਰਮੇਸ਼ਨ ਲੈਣਾ ਚਾਹੁੰਦੀ ਹੈ, ਬਹੁਤ ਸਾਰੇ ਮੁੱਦੇ ਨੇ, ਸ਼ਾਇਦ PTC ਬਾਰੇ ਵੀ ਗੱਲਬਾਤ ਚੱਲ ਰਹੀ ਹੈ, ਕੁਛ ਕਿ ਅਧਿਕਾਰ ਕਿਵੇਂ ਦਿੱਤੇ ਗਏ, ਗੁੰਮ ਹੋਏ ਸਰੂਪਾਂ ਦਾ ਵੀ ਮਸਲਾ ਹੈ, ਤੇ ਸ਼੍ਰੋਮਣੀ ਕਮੇਟੀ ਤੇ ਧਾਮੀ ਸਾਹਿਬ ਕਹਿੰਦੇ ਨੇ ਕਿ ਸਾਡੇ ਨਾਲ ਜਰਾ ਆਪਣੀਆਂ ਹੱਦਾਂ ਲੰਘ ਕੇ ਕੰਮ ਕੀਤਾ ਜਾ ਰਿਹਾ SIT ਵੱਲੋਂ, ਕੀ ਹੋ ਰਿਹਾ ਜੀ ਓਵਰਆਲ ਸਾਰਾ ਕੁਛ?
0: ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਚਾਰਾ ਆਪਣੇ ਤੌਰ ਤੇ ਬਿਆਨ ਦੇਣ ਜੋਗਾ ਨਹੀਂ। ਉਹਦੇ ਖੱਬੇ ਸੱਜੇ ਦੋ ਤਿੰਨ ਬੰਦੇ ਲਾਏ ਆ, ਇੱਕ ਗੁਰਚਰਨ ਸਿੰਘ ਗਰੇਵਾਲ ਆ, ਇਹ ਕਿਸੇ ਵਕਤ ਬਹੁਤ ਧੜੱਲੇਦਾਰ ਯੂਥ ਲੀਡਰ ਹੁੰਦਾ ਸੀ, ਅੱਜ ਕੱਲ ਉਦਾਂ ਦੀ

ਲੇਦਾਰੀ ਨਹੀਂ ਕਰਦਾ, ਥੋੜਾ ਜਿਹਾ ਪਿੱਛੇ ਰਹਿ ਕੇ ਪਰਦੇ ਪਿੱਛੋਂ ਸਾਰੀ ਰਾਜਨੀਤੀ ਕਰਨ ਵਾਲਿਆਂ ਚ ਇਹ ਵੀ ਸੁਖਬੀਰ ਦਾ ਖਾਸ ਬੰਦਾ। ਇੱਕ ਤਾਂ ਇਹ ਉਹਦੀ ਧਾਮੀ ਦੀ ਅਗਵਾਈ ਕਰਦਾ ਇਹੋ ਜਿਹੇ ਬਿਆਨ ਦੇਣ ਚ, ਦੂਸਰਾ ਜਿਹੜਾ ਇਹਨਾਂ ਦਾ ਸੀਨੀਅਰ ਵਾਈਸ ਪ੍ਰੈਜੀਡੈਂਟ ਲਾਇਆ ਉਹ ਸੁਖਬੀਰ ਤੋਂ ਬਾਦਲ ਦਾ ਰਿਸ਼ਤੇਦਾਰ ਹੈ ਨੇੜਲਾ, ਉਹ ਵੀ ਅਗਵਾਈ ਕਰਦਾ। ਸੋ ਇਹਨਾਂ ਸਾਰਿਆਂ ਦੇ ਦਬਾਅ ਥੱਲੇ ਹਰਜਿੰਦਰ ਸਿੰਘ ਧਾਮੀ ਤਾਂ ਜੋ ਆਖਿਆ ਜਾਂਦਾ ਉਹਦੇ ਮੁਤਾਬਕ ਬਿਆਨ ਦੇ ਜਾਂਦਾ, ਉਹਦੀ ਆਪਣੀ ਕੋਈ ਬਿਆਨਬਾਜੀ ਉਹਦੀ ਆਪਣੀ ਕੋਈ ਲੜਾਈ ਹੈ ਨੀ, ਨਾ ਉਹ ਇਸ ਵੇਲੇ ਤੱਕ ਲੀਡਰ ਮੰਨਿਆ ਜਾ ਰਿਹਾ। ਉਹਨਾਂ ਸਥਿਤੀਆਂ ਦੇ ਵਿੱਚ ਹੁਣ ਜਿੱਥੇ ਗੱਲ ਪਹੁੰਚੀ ਪਈ ਆ, ਮੈਂ ਵੇਖਿਆ ਕਿ SIT ਹੌਲੀ ਹੌਲੀ ਆਪਣਾ ਘੇਰਾ ਵਧਾਈ ਜਾਂਦੀ ਹੈ, ਘੇਰਾ ਵਧਾਈ ਵੀ ਜਾਂਦੀ ਤੰਗ ਵੀ ਕਰੀ ਜਾਂਦੀ ਹੈ, ਤੇ ਸਮਝਿਆ ਜਾਂਦਾ ਕਿ ਜੇ ਘੇਰਾ ਤੰਗ ਹੋਇਆ ਤੇ ਇਹਦੇ ਚ ਸੁਖਬੀਰ ਸਿੰਘ ਬਾਦਲ ਫਸ ਸਕਦਾ, ਸੁਖਬੀਰ ਸਿੰਘ ਬਾਦਲ ਤੱਕ ਗੱਲ ਆਉਂਦੀ ਪਈ ਆ। ਉਹਦਾ ਇੱਕ ਕਾਰਨ ਤਾਂ ਇਹ ਆ ਕਿ ਇਹਨਾਂ ਨੇ ਪਹਿਲਾਂ ਆਖਿਆ ਸੀ ਕਿ ਅਸੀਂ ਜਿਹੜੇ 328 ਸਰੂਪ ਗੁੰਮ ਹੋਏ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੀ ਪੜਤਾਲ ਚ ਤੁਹਾਨੂੰ ਕੋਈ ਦਖਲ ਨਹੀਂ ਦੇਣ ਦੇਣਾ, ਸਾਡੇ ਕੋਲ ਤਾਂ ਗੁੰਮ ਹੀ ਕੋਈ ਨਹੀਂ ਹੋਏ। ਇਹਨਾਂ ਨੇ ਆਖਿਆ ਕਿ ਤੁਹਾਡੀ ਆਪਣੀ 3 ਮੈਂਬਰੀ ਕਮੇਟੀ ਤਾਂ ਬਣਾਈ ਸੀ ਈਸ਼ਤ ਸਿੰਘ ਐਡਵੋਕੇਟ ਦੇ ਅਗਵਾਈ ਹੇਠ, ਉਸ 3 ਮੈਂਬਰੀ ਕਮੇਟੀ ਨੇ ਇਹ ਰਿਪੋਰਟ ਦਿੱਤੀ ਹੋਈ ਆ, ਤੁਸੀਂ ਸ਼੍ਰੋਮਣੀ ਕਮੇਟੀ ਨੇ ਵੀ ਰਿਪੋਰਟ ਮੰਨੀ ਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਮੰਨੀ ਹੋਈ ਆ ਕਿ ਵਾਕਿਆ 328 ਸਰੂਪ ਗਾਇਬ ਹੋਏ ਸੀ। ਤੇ ਜੇ ਮੰਨੀ ਹੋਈ ਆ ਗਾਇਬ ਹੋਏ ਸੀ ਤੇ ਤੁਸੀਂ ਇਹ ਤੋਂ ਇਨਕਾਰ ਕਿੱਦਾਂ ਕਰ ਸਕਦੇ ਆ, ਤੁਸੀਂ ਇਹ ਮੰਨਣਾ ਪਊ ਤੁਹਾਨੂੰ। ਮੁੜ ਕੇ ਜਦੋਂ ਇਹਨਾਂ ਨੇ ਵੇਖਿਆ ਕਿ ਇਹਨਾਂ ਕੋਲ ਸਾਰੇ ਸਬੂਤ ਆ, ਫਿਰ ਇਹਨਾਂ ਨੇ ਕਹਿਤਾ ਕਿ ਹਾਂ ਅਸੀਂ ਕੋਪਰੇਟ ਕਰਾਂਗੇ, ਹਾਲਾਂਕਿ ਪਹਿਲਾਂ ਅਕਾਲ ਤਖ਼ਤ ਦੇ ਜਹੇਦਾਰ ਤੋਂ ਵੀ ਇਹਨਾਂ ਨੇ ਬਿਆਨ ਦਵਾਤਾ ਸੀ ਕਿ ਕੋਈ ਸਹਿਯੋਗ ਨਹੀਂ ਕਰਨਾ। ਮੁੜ ਕੇ ਜਹੇਦਾਰ ਨੇ ਦੇਤਾ ਕਿ ਨਹੀਂ ਨਹੀਂ ਤੁਸੀਂ ਸਹਿਯੋਗ ਕਰੋ, ਵੇਖਾਂਗੇ ਬਾਅਦ ਚ। ਫਿਰ ਇਹ ਕਹਿਤਾ ਕਿ ਸਿੱਖ ਪੁਲਿਸ ਅਫਸਰ ਲਾਏ ਜਾਣ ਜਾਂਚ ਕਰਨ ਵਾਸਤੇ, ਦੂਜਾ ਕੋਈ ਨਾ ਲਾਇਆ ਜਾਵੇ। ਉਹਨਾਂ ਨੇ ਆਖਿਆ ਜੀ ਅਸੀਂ ਪਹਿਲਾਂ ਹੀ ਸਿੱਖ ਅਫਸਰ ਲਾਏ ਆ, ਫਿਰ ਚੁੱਪ ਕਰਕੇ। ਫਿਰ ਜਦੋਂ ਵੇਖਿਆ ਉਹਨਾਂ ਨੇ ਜਾਂਚ ਕਰਦਿਆਂ ਕਰਦਿਆਂ 328 ਸਰੂਪ ਕਿੱਥੇ ਕਿੱਥੇ ਗਏ, ਉਹ ਚੋਂ ਕਾਫੀ ਸਾਰਿਆਂ ਦਾ ਪਤਾ ਲਾ ਲਿਆ। ਮੁੜ ਕੇ ਉਹਨਾਂ ਨੇ ਆਖਿਆ ਸਾਨੂੰ ਰਜਿਸਟਰ ਚਾਹੀਦੇ ਆ, ਕਿ ਦੇਣ ਨੂੰ ਤਿਆਰ ਨਹੀਂ ਸੀ। ਇਹ ਆਖਣ ਜੀ ਗਾਇਬ ਨਹੀਂ ਹੋਏ, ਇਹ ਤਾਂ ਉਦਾਂ ਅਸੀਂ ਇੱਥੇ ਭੇਟਾ ਦਿੱਤੇ ਸੀ ਉੱਥੋਂ ਉਹਨਾਂ ਤੋਂ ਗੁਰਦੁਆਰਾ ਤੋਂ, ਉਹਨਾਂ ਅੱਗੇ ਪਿੱਛੇ ਕਰ ਦਿੱਤੇ ਆ ਤੇ ਸਾਡਾ ਕਸੂਰ ਨਹੀਂ। ਪਰ ਇਹਨਾਂ ਨੇ ਆਖਿਆ ਜਿਹੜਾ ਗੁਰਦੁਆਰਾ ਛੋਟਾ ਪਿੰਡ ਦਾ ਉੱਥੇ 3 ਜਾਂ 4 ਸਰੂਪ ਬਹੁਤ ਨੇ, ਇਹਦੋਂ ਵੱਧ ਨਹੀਂ ਚਾਹੀਦੇ, ਤੁਸੀਂ ਉੱਥੇ 20 ਜਾਂ 30 ਸਰੂਪ ਇਕੱਠੇ ਉਹਨਾਂ ਨੂੰ ਅਲਾਟ ਕਿੱਦਾਂ ਕਰਤੇ, ਦੇ ਕਿੱਦਾਂ ਦਿੱਤੇ, ਤੇ ਉਹਨਾਂ ਨੇ ਜਾਣ ਤੋਂ ਅਗਲੇ ਦਿਨ ਬਾਅਦ ਉੱਥੋਂ ਚੁੱਕ ਕੇ ਤੇ ਕਿਸੇ ਡੇਰੇ ਵਾਲੇ ਨੂੰ ਦੇ ਦਿੱਤੇ, ਇਹ ਕਿੱਦਾਂ ਹੋ ਗਿਆ, ਇਹਦਾ ਕੀ ਜਵਾਬ ਆ? ਇਹਦਾ ਜਵਾਬ ਇਹਨਾਂ ਕੋਲ ਕੋਈ ਨਹੀਂ ਸੀ। ਇਹਨਾਂ ਨੇ ਫਿਰ ਦੂਸਰੀ ਗੱਲ ਬਣਾਤੀ, ਵੇਖੋ ਜੀ ਡੇਰਿਆਂ ਦੀ ਮਾਨਤਾ ਬੜੀ ਆ ਤੇ ਆਮ ਆਦਮੀ ਪਾਰਟੀ ਉਸ ਮਾਨਤਾ ਦੇ ਖਿਲਾਫ ਆ, ਡੇਰਿਆਂ ਦੇ ਖਿਲਾਫ ਆ। ਜਿਹੜਾ ਮਾਨਤਾ ਦੇ ਖਿਲਾਫ, ਡੇਰਿਆਂ ਦੇ ਖਿਲਾਫ ਇਹਨਾਂ ਮੁਹਿੰਮ ਚਲਾਈ, ਉਹ 4 ਮਹੀਨੇ ਚੱਲ ਕੇ ਠੰਡੀ ਪੈ ਗਈ, ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਪੁਰਾਣਾ ਹੁਕਮਨਾਮਾ ਉਹਨੇ ਕੱਢ ਲਿਆ ਜਿਹਦੇ ਚ ਲਿਖਿਆ ਸੀ ਕਿ ਡੇਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੋ ਸਕਦੇ। ਉਹਨਾਂ ਨੇ ਆਖਿਆ ਜੀ ਅਕਾਲ ਤਖ਼ਤ ਨੂੰ ਤੁਸੀਂ ਮੰਨਦੇ ਕਿ ਨਹੀਂ ਮੰਨਦੇ, ਇਹਦੇ ਉੱਤੇ ਫਿਰ ਕਸੂਤੇ ਫਸ ਗਏ। ਫਿਰ ਨਾ ਆਖਿਆ ਕੋਪਰੇਟ ਕਰਾਂਗੇ। ਹੁਣ ਚੱਲਦਿਆਂ ਚੱਲਦਿਆਂ ਗੱਲ ਕੁਲਦੀਪ ਜੀ ਇੱਥੇ ਆ ਗਈ ਆ ਕਿ ਉਹ ਕਹਿੰਦੇ ਕਿ ਇਹਦੇ ਸਰੂਪ ਗਾਇਬ ਨਹੀਂ ਹੋਏ। ਤੁਸੀਂ ਕਹਿੰਦੇ ਆ ਕਿ ਉੱਦਾਂ ਸਿਰਫ ਭੇਟਾ ਦਾ ਸਵਾਲ ਹੈ, ਪੈਸਿਆਂ ਦਾ ਸਵਾਲ ਹੈ, ਸਾਨੂੰ ਫਿਰ ਰਜਿਸਟਰ ਵਿਖਾ ਦਿਓ ਕਿ ਉੱਥੇ ਤੁਸੀਂ ਜਿਹੜੇ ਬਾਕੀਆਂ ਦੇ ਭੇਟਾ ਉਹ ਕਿੱਥੇ ਜਮਾ ਕਰਦੇ ਆ, ਆਖਿਰਕਾਰ ਪੈਸਿਆਂ ਦਾ ਮਾਮਲਾ ਸੀ, ਇਹ ਫੰਡ ਦੀ ਪੜਤਾਲ ਤੇ ਕਰਨੀ ਕਰਨੀ ਹੈ। ਨਾਲ ਹੀ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ PTC ਦੇ ਉੱਤੇ ਗੁਰਬਾਣੀ ਦੇ ਪ੍ਰਸਾਰਣ ਹੁੰਦਾ ਉਹਦੇ ਬਾਰੇ ਦੱਸੋ ਕਿ ਇਹ ਕਿੱਥੇ ਕੰਟੈਕਟ ਹੋਇਆ। ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਆ ਕਿ ਤੁਸੀਂ ਪੜਤਾਲ ਤੇ ਕਰਨੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਾਇਬ ਹੋਏ ਸਰੂਪ 328 ਉਹਨਾਂ ਦੀ, ਤੇ ਤੁਸੀਂ ਆਹ ਕਿੱਥੋਂ ਕੱਢ ਲਿਆਂਦਾ ਕਿ ਅਸੀਂ PTC ਦੇ ਗੁਰਬਾਣੀ ਪ੍ਰਸਾਰਣ ਦੀ ਵੀ ਕਰਨੀ ਆ। ਉਹਨਾਂ ਨੇ ਅੱਗੋਂ ਜਵਾਬ ਇਹ ਦਿੱਤਾ ਕਿ ਅਸੀਂ ਨਹੀਂ ਕੱਢ ਲਿਆਂਦਾ। ਜਿਹੜੀ 3 ਮੈਂਬਰੀ ਕਮੇਟੀ ਤੋਂ ਤੁਸੀਂ ਰਿਪੋਰਟ ਬਣਾਈ ਸੀ ਈਸ਼ਰ ਸਿੰਘ ਐਡਵੋਕੇਟ ਵਾਲੀ ਤੋਂ, ਇਹ ਸਵਾਲ ਤੇ ਉਹਨੇ ਲਿਆਂਦਾ ਸੀ ਕੱਢ ਕੇ। ਉਹਨੇ ਆਖਿਆ ਸੀ ਕਿ ਗੁਰਬਾਣੀ ਪ੍ਰਸਾਰਣ ਵੀ ਗਲਤ ਆ। ਉਹਨੇ ਆਖਿਆ ਸੀ ਕਿ ਤੁਹਾਡਾ ਚਾਰਟਰਡ ਅਕਾਊਂਟੈਂਟ ਕੋਹਲੀ ਸਾਲ ਦਾ 3 ਕਰੋੜ ਰੁਪਇਆ ਲੈ ਰਿਹਾ, ਇਹਤੋਂ ਪੈਸੇ ਵੀ ਰਿਕਵਰ ਕਰਾਓ। ਉਹਨੇ ਦੱਸਿਆ ਕਿ 1 ਕਰੋੜ ਰਿਕਵਰ ਕਰਾਓ। ਤੁਸਾਂ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਸੀ ਕਿ ਅਸੀਂ ਉੱਥੋਂ ਰਿਕਵਰ ਕਰਾਵਾਂਗੇ, ਅਕਾਲ ਤਖ਼ਤ ਦੇ ਜਹੇਦਾਰ ਨੇ ਵੀ ਆਖਿਆ ਕਰਾਵਾਂਗੇ, ਫਿਰ ਤੁਸੀਂ ਕਰਾਏ ਕਿਉਂ ਨਹੀਂ, ਇਹ ਕਾਹਦੇ ਲਈ ਤੁਸੀਂ ਪਾਸੇ ਰਹੇ? ਇਹਦਾ ਹਿਸਾਬ ਕਿਤਾਬ ਵੀ ਅਸੀਂ SIT ਨੇ ਚੈੱਕ ਕਰਨਾ, ਰਿਪੋਰਟ ਤਾਂ ਤੁਹਾਡੀ, ਅਸੀਂ ਤੇ ਅੱਗੋਂ ਇਹਨੂੰ ਚੈੱਕ ਕਰਨ ਵਾਸਤੇ ਹੀ ਆਉਂਦੇ ਹਾਂ। ਇਹ ਜਦੋਂ ਵੇਖਿਆ ਕਿ ਇਸ ਤਰ੍ਹਾਂ ਦੀ ਹਾਲਤ ਹੈ, ਪਰਸੋਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖਤੀ। ਉਹਨੇ ਕਾਹਦੀ ਲਿਖਤੀ? ਉੱਥੋਂ ਤੇ ਲਿਖਵਾਈ ਗਈ ਹੋ ਜਹੇਦਾਰ ਸਾਹਿਬ ਨੂੰ ਆਖਿਆ ਕਿ ਤੁਸੀਂ ਪੁਲਿਸ ਅਫਸਰਾਂ ਨੂੰ ਇਹ ਹੁਕਮ ਕਰੋ ਕਿ ਸ਼੍ਰੋਮਣੀ ਕਮੇਟੀ ਦੇ ਖਾਤੇ ਫੋਲਣ ਦਾ ਕੰਮ ਬੰਦ ਕਰਨ, ਕਿ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਕੰਮਾਂ ਚ ਦਖਲ ਆ। ਅਜੇ ਪਿਛਲੇ ਮਹੀਨੇ ਦਿੱਲੀ ਦੇ ਵਿੱਚ ਇੱਕ ਕੇਸ ਹਾਰਿਆ, ਇਹਦੇ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਕੇਸ ਹਾਰੇ ਸੀ। ਜਦੋਂ ਅਦਾਲਤਾਂ ਵਿੱਚ ਜਾਂਦੇ ਆ ਉੱਥੇ ਵੀ ਤੇ ਕੇਸ ਸਾਰੇ ਪੁਲਿਸ ਤੇ ਅਦਾਲਤ ਦੇ ਕੋਲ ਜਾਣਾ ਹੀ ਪੈਂਦਾ। ਇਹ ਕਿਹੜਾ ਕੇਸ ਤੇ ਧਰਮ ਦੇ ਵਿੱਚ ਅਦਾਲਤ ਦਾ ਤੇ ਸਰਕਾਰ ਦਾ ਦਖਲ ਨਹੀਂ, ਇਹ ਗਲਤ ਗੱਲ ਆ। ਸਭ ਥਾਵਾਂ ਤੇ ਦਖਲ ਇਹਨਾਂ ਦੇ ਹੁੰਦਿਆਂ ਵੀ ਰਿਹਾ ਵਾ, ਬਾਦਲ ਸਰਕਾਰ ਵੇਲੇ ਵੀ ਰਿਹਾ, ਹੁਣ ਵੀ ਇਹ ਤੋਂ

0: ਭੱਜ ਨਹੀਂ ਸਕਦੇ ਗੱਲ ਕਿਉਂਕਿ ਪੀਟੀਸੀ ਤੋਂ ਚਲਦੀ ਚਲਦੀ ਵਿਦੇਸ਼ਾਂ ਜਿਹੜੇ ਰਾਈਟਸ ਵੇਚੇ ਆ ਉਹ ਸੁਖਬੀਰ ਸਿੰਘ ਬਾਦਲ ਤੱਕ ਆ ਸਕਦੀ ਹੈ ਕੱਲ ਦਾ ਸਾਰੇ ਪਾਸੇ ਚਰਚਾ ਕਿ ਉਸ ਪਾਸੇ ਨੂੰ ਐਸ ਆਈ ਟੀ ਲੱਗ ਗਈ ਹੈ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ
1: ਪੰਨ ਸਾਹਿਬ ਰਾਹੁਲ ਗਾਂਧੀ ਦੀ ਗੱਲ ਕਰਦੇ ਹਾਂ ਜੀ ਰਾਹੁਲ ਗਾਂਧੀ ਕੇਂਦਰੀ ਪੱਧਰ ਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਮੁੱਦੇ ਪਿਛਲੇ ਸਾਲਾਂ ਦੇ ਵਿੱਚ ਉਠਾਏ ਆ ਹਾਲਾਂਕਿ ਸੂਬਾਈ ਪੱਧਰ ਤੇ ਕਈ ਵਾਰੀ ਉਹਨਾਂ ਦੀ ਪਕੜ ਜਿਹੜੀ ਇੰਨੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਉਹਨਾਂ ਨੇ ਜਿਹੜੇ ਜਿਹੜੇ ਵੀ ਮੁੱਦੇ ਉਠਾਏ ਕਾਫੀ ਸੀਰੀਅਸ ਸੀਗੇ ਕੇਂਦਰ ਸਰਕਾਰ ਤੇ ਹੁਣ ਸਿੱਖਿਆ ਮੰਤਰੀ ਤੇ ਹਮਲਾਵਰ ਹੋਏ ਨੇ ਜੀ ਨੀਟ ਦੀ ਪ੍ਰੀਖਿਆ ਦਾ ਮੁੱਦਾ ਹੈ ਹੋਰ ਸਾਰੀਆਂ ਗੱਲਾਂ ਦਾ ਮੁੱਦਾ ਹੈ ਵਿਦਿਆਰਥੀਆਂ ਦੇ ਭਵਿੱਖ ਦਾ ਮਸਲਾ ਹੈ ਇਹ ਹੁਣ ਕੀ ਕਿਹਾ ਜੀ ਰਾਹੁਲ ਗਾਂਧੀ ਨੇ
0: ਹੁਣ ਤਾਂ ਜਿਹੜੀ ਰਾਹੁਲ ਗਾਂਧੀ ਨੇ ਗੱਲ ਕੀਤੀ ਆ ਉਹ ਆਪਣੇ ਆਪ ਚ ਬਹੁਤ ਮਜ਼ਬੂਤ ਮੁੱਦਾ ਉਹਨੇ ਉਠਾਇਆ ਉਹਨੇ ਕਿਹਾ ਪਹਿਲਾਂ ਤਾਂ ਨੀਟ ਦਾ ਰੌਲਾ ਪਿਆ ਹੁਣ ਪੈ ਗਿਆ ਸੀਬੀਐਸਈ ਦਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦਾ ਇਹਦੇ ਵਿੱਚ ਪੇਪਰਾਂ ਚ ਵੀ ਰਫਰੀ ਹੋਈ ਮਾਰਕਿੰਗ ਚ ਵੀ ਹੋਈ ਬੱਚੇ ਜਿਨ੍ਹਾਂ ਨੇ ਅਰਜ਼ੀਆਂ ਦੇ ਕੇ ਤੇ ਆਪਣੇ ਪੇਪਰਾਂ ਦੀ ਕਾਪੀ ਲਈ ਆ ਫੋਟੋਸਟੇਟ ਕਾਪੀ ਉਹਨਾਂ ਨੂੰ ਵੇਖ ਕੇ ਪਤਾ ਲੱਗਾ ਕਿ ਪੇਪਰ ਉਹਨਾਂ ਦੇ ਨੀ ਉਹਨਾਂ ਦੇ ਚੰਗੇ ਪੇਪਰ ਕੱਢ ਕੇ ਕਿਸੇ ਹੋਰ ਨਾਲ ਲਾਤੇ ਤੇ ਉਹਨਾਂ ਦਾ ਪਹਿਲਾ ਪੇਜ ਆਪਣਾ ਤੇ ਬਾਕੀ ਕਿਸੇ ਹੋਰ ਦੇ ਮਾੜੇ ਚੁੱਕੇ ਲਿਆ ਕੇ ਲਾਤੇ ਤੇ ਉਹਨਾਂ ਨੂੰ ਫੇਲ ਕੀਤਾ ਗਿਆ ਇਹ ਸਾਰੀ ਜਿਹੜੀ ਗੜਬੜ ਕਿੱਦਾਂ ਹੋਈ ਇਸ ਮੁੱਦੇ ਨੂੰ ਲੈ ਕੇ ਕੱਲ ਰਾਹੁਲ ਗਾਂਧੀ ਨੇ ਆਖਿਆ ਕਿ ਇੱਕ ਏਜੰਸੀ ਇਹੋ ਜਿਹੀ ਨੂੰ ਤੁਸੀਂ ਸਾਰਾ ਕੰਮ ਸੌਂਪਿਆ ਜਿਹਦਾ ਪਹਿਲਾਂ ਨਾਂ ਕੁਛ ਹੋਰ ਸੀ 2019 ਚ ਉਹਦੇ ਉੱਤੇ ਕੇਸ ਬਣ ਗਿਆ ਸੀ ਵਿਦਿਆਰਥੀਆਂ ਨਾਲ ਤੇ ਸਰਕਾਰ ਨਾਲ ਹੇਰਾਫੇਰੀ ਦਾ ਪਰਚੇ ਦਰਜ ਹੋ ਗਏ ਉਸ ਏਜੰਸੀ ਨੇ 2-3 ਸਾਲ ਕੰਮ ਨਹੀਂ ਕੀਤਾ ਪਰ ਬਾਅਦ ਵਿੱਚ ਸਟਾਫ ਵੀ ਸਾਰਾ ਉਹ ਆ ਏਜੰਸੀ ਵੀ ਉਹ ਆ ਦਫ਼ਤਰ ਵੀ ਉਹ ਬਿਲਡਿੰਗ ਵੀ ਉਹ ਮਾਲਕ ਵੀ ਉਹ ਆ ਤੇ ਉਹ ਨਵਾਂ ਨਾਂ ਰੱਖ ਕੇ ਆ ਗਈ ਤੇ ਤੁਸੀਂ ਉਹਨਾਂ ਨੂੰ ਸੀਬੀਐਸਈ ਦਾ ਕੰਮ ਦੇਤਾ ਜਦੋਂ ਤੁਸੀਂ ਸੀਬੀਐਸਈ ਦਾ ਇਹੋ ਜਿਹਾ ਸੀਰੀਅਸ ਕੰਮ ਦੇਣਾ ਬੱਚਿਆਂ ਦੀ ਲਾਈਫ ਦਾ ਸਵਾਲ ਆ ਤੁਸੀਂ ਉਹਦੇ ਤੋਂ ਪਹਿਲਾਂ ਇਹ ਚੈੱਕ ਕੀਤਾ ਕਿ ਉਹ ਏਜੰਸੀ ਦਾ ਪੁਰਾਣਾ ਕਿਰਦਾਰ ਕੀ ਦਾ ਪਿਛਲਾ ਰਿਕਾਰਡ ਕੀ ਹੈ ਕਿਉਂਕਿ ਤੁਸੀਂ ਚੈੱਕ ਨਹੀਂ ਕੀਤਾ ਇਸ ਕਰਕੇ ਤੁਸੀਂ ਗਲਤ ਕੀਤਾ ਕੱਲ ਹੁਣ ਰਾਹੁਲ ਗਾਂਧੀ ਨੇ ਜਿਹੜਾ ਮੁੱਦਾ ਉਠਾਇਆ ਉਹਨੇ ਇਹ ਵੀ ਆਖਿਆ ਕਿ ਸਿੱਖਿਆ ਮੰਤਰੀ ਅਸਤੀਫਾ ਦੇਵੇ ਪਹਿਲਾਂ ਤੇ ਨੀਟ ਦੇ ਜਿਹੜਾ ਨੈਸ਼ਨਲ ਐਲੀਜੀਬਿਲਟੀ ਐਂਡ ਐਂਟਰੈਂਸ ਟੈਸਟ ਆ ਉਹਦੇ ਵਿੱਚ ਇੰਜੀਨੀਅਰ ਆ ਫਿਰ ਹੋਈ ਔਰ ਬੱਚੇ ਬਹੁਤ ਸਾਰੇ ਜਿਹੜੇ ਆ ਉਹ ਦੁਖੀ ਹੋਏ ਉਹ ਦੁਬਾਰਾ ਹੁਣ ਕਹਿੰਦੇ ਕਰਾਉਣਾ ਪੈਣਾ ਸਾਰਾ ਇੱਕ ਫਰਾਡ ਹੋ ਗਿਆ ਹੁਣ ਤੁਸੀਂ ਸੀਬੀਐਸਈ ਦੇ ਵਿੱਚ ਇਹੋ ਕੁਝ ਕਰਤਾ ਬਾਕੀ ਕੋਈ ਗੱਲ ਰਹਿ ਗਈ ਆ ਦੇਸ਼ ਦੀ ਸੁਪਰੀਮ ਕੋਰਟ ਕਹਿੰਦੀ ਆ ਕਿ ਇੰਨਾ ਕੁਝ ਹੋਣ ਤੋਂ ਬਾਅਦ ਜਦੋਂ ਨੀਟ ਦੇ ਵਿੱਚ ਰੌਲਾ ਪੈ ਗਿਆ ਸੀ ਸਰਕਾਰ ਨੇ ਉੱਤੋਂ ਕੋਈ ਸਬਕ ਨਹੀਂ ਸਿੱਖਿਆ ਮਗਰੋਂ ਸੀਬੀਐਸਈ ਤੇ ਉਹ ਕੁਝ ਹੋ ਗਿਆ ਇਹ ਸਾਰੀਆਂ ਗੱਲਾਂ ਕੱਲ ਰਾਹੁਲ ਗਾਂਧੀ ਨੇ ਜੋ ਚੁੱਕੀਆਂ ਨੇ ਇਹ ਗੱਲ ਤੁਹਾਡੀ ਠੀਕ ਆ ਕਿ ਕਈ ਮਾਮਲਿਆਂ ਚ ਉਹਦੀ ਪੂਰੀ ਪਕੜ ਨਹੀਂ ਹੁੰਦੀ ਕੱਚ ਵਰਤਾ ਜਾਂ ਕੰਮ ਕਰਕੇ ਤੇ ਉਹ ਫਿਰ ਆਪ ਕਈ ਵਾਰੀ ਉਲਝਣ ਚ ਪੈ ਜਾਂਦਾ ਉਹਦੇ ਚੋਂ ਇਸ ਵਾਰੀ ਉਹਨੂੰ ਬਚਣਾ ਚਾਹੀਦਾ ਪਰ ਮੁੱਦੇ ਉਹਨੇ ਜਿਹੜੇ ਉਠਾਏ ਆ ਉਹ ਪੂਰੀ ਤਰ੍ਹਾਂ ਸਾਲਿਡ ਠੋਸ ਮੁੱਦੇ ਆ ਜਿਨ੍ਹਾਂ ਤੇ ਸਰਕਾਰ ਘਿਰਦੀ ਜਾਪਦੀ ਹੈ
1: ਇੱਕ ਬ੍ਰੇਕ ਲੈਂਦੇ ਆ ਜੀ ਪੰਨੂ ਸਾਹਿਬ ਵਾਪਸ ਪਰਤ ਕੇ ਬਾਕੀ ਮੁੱਦੇ ਤੇ ਚਰਚਾ ਕਰਦੇ ਆ ਇਸ ਪ੍ਰੋਗਰਾਮ ਦੇ ਸਪੌਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਲਓ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਟਵਾਰਾ ਦੀ ਕੰਪਨੀ ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ ਫੋਨ 825-760-0983 8256-600-9833 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਭਰੋਸੇਯੋਗ ਸੇਵਾਵਾਂ ਲਈ ਤੁਸੀਂ ਉਹਨਾਂ ਨਾਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣੀਆਂ ਖਾਣ ਲਈ ਵੈਜ ਨੌਨ ਵੈਜ ਹਰ ਤਰ੍ਹਾਂ ਦਾ ਫੂਡ ਅਤੇ 24 ਘੰਟੇ ਖੁੱਲ੍ਹਾ ਜੀ ਕਿਸੇ ਵਕਤ ਵੀ ਜਾ ਕੇ ਖਾ ਸਕਦੇ ਹੋ ਜਾਂ ਬੈਠ ਕੇ ਔਡਰ ਕਰਕੇ ਖਾ ਸਕਦੇ ਹੋ ਫੋਨ 403-461-6161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਇੱਥੋਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਲੈ ਸਕਦੇ ਹੋ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪੰਨੂ ਸਾਹਿਬ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਜੀ ਅਸੀਂ ਜਦੋਂ ਛੋਟੇ ਸਾਂ ਤੇ ਉਦੋਂ ਤੋਂ ਹੀ ਜਾਂਦੇ ਦੇਖਦੇ ਸਾਂ ਕਿ ਆਰਕੀਟੈਕਚਰ ਕੰਟਰੋਲ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਇੱਕੋ ਜਿਹੀਆਂ ਲੱਗਦੀਆਂ ਨੇ ਬਿਲਡਿੰਗਾਂ ਦਾ ਡਿਜ਼ਾਇਨ ਵੀ ਹੋਰ ਵੀ ਚੀਜ਼ਾਂ ਫਿਰ ਵਿੱਚ ਵਿੱਚ ਲੱਗਾ ਕਿ ਕੁਛ ਅਮੀਰਜ਼ਾਦਿਆਂ ਨੇ ਆਪਣੀ ਮਰਜ਼ੀ ਨਾਲ ਕੁਛ ਆਪਣੇ ਹਿਸਾਬ ਨਾਲ ਵੀ ਡਿਵੈਲਪ ਕਰ ਲਿਆ ਹੁਣ ਚੰਡੀਗੜ੍ਹ ਵਿੱਚ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਐਲਾਨ ਕੀਤਾ ਕਿ ਮਰਜ਼ੀ ਨਾਲ ਕੋਈ ਇਸ ਤਰ੍ਹਾਂ

0: ਸਾਥੀਆਂ ਲਈ ਬਣਾ ਸਕਦਾ। ਕੁਛ ਖਾਸ ਗੱਲਬਾਤ ਉਹਨਾਂ ਨੇ ਕੀਤੀ, ਉਹਦੀ ਡਿਟੇਲ ਸਾਨੂੰ ਦਿਓ।
1: ਕੁਲਦੀਪ ਜੀ, ਇਸ ਤਰ੍ਹਾਂ ਕਿ ਉੱਥੇ ਕਈਆਂ ਥਾਵਾਂ ਤੇ ਲੋਕਾਂ ਨੇ ਮਰਜ਼ੀ ਨਾਲ ਕਿਸੇ ਨਾ ਕਿਸੇ ਆਰਕੀਟੈਕਟ ਤੋਂ ਡਿਜ਼ਾਇਨ ਬਣਵਾ ਲਏ, ਕਿਸੇ ਦਾ ਡਿਜ਼ਾਇਨ ਸ਼ਾਹੀ ਕਲੀਅਰ ਗਾ, ਕਿਸੇ ਦਾ ਪਿੰਡਾਂ ਦੇ ਪੁਰਾਣੀ ਕਿਸਮ ਦੀ ਹਵੇਲੀ ਵਰਗਾ, ਕਿਸੇ ਨੇ ਮਤਲਬ ਕਿਸੇ ਸਟੇਟ ਹੈਡਕੁਆਟਰ ਵਰਗਾ ਬਣਾਇਆ, ਕੋਈ ਡੈਮ ਵਰਗਾ ਬਣਾਈ ਫਿਰਦਾ, ਸਾਰੇ ਅੱਡੋ ਅੱਡ ਕਿਸਮ ਦੇ। ਹਰ ਕੋਈ ਚਾਹੁੰਦਾ ਕਿ ਮੈਂ ਬਾਕੀਆਂ ਤੋਂ ਵੱਖਰਾ ਦਿਸਾਂ। ਉਸ ਬਾਕੀਆਂ ਤੋਂ ਵੱਖਰਾ ਦਿਸਣ ਦੇ ਚੱਕਰ ਵਿੱਚ ਅੱਡੋ ਅੱਡ ਕੋਠੀਆਂ, ਚਲੋ ਰੰਗ ਅੱਡੋ ਅੱਡ ਕਰਾਉਣਾ ਤੁਸੀਂ ਕਰਾ ਲਓ, ਪਰ ਕੋਠੀਆਂ ਦਾ ਡਿਜ਼ਾਇਨ ਤੇ ਇੱਕੋ ਜਿਹਾ ਚਾਹੀਦਾ। ਇਹਦੇ ਉੱਤੇ ਲੋਕ ਮੰਨਦੇ ਨਹੀਂ ਸਨ। ਹੁਣ ਇਹਨਾਂ ਨੇ ਕਰ ਦਿੱਤਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿ ਜਿੰਨੇ ਪਲਾਟ ਅਸੀਂ ਦੇਣੇ ਸੀ ਦੇ ਤੇ, ਜਿੰਨੇ ਵੇਚਣੇ ਸੀ ਵੇਚਤੇ, ਅੱਗੇ ਤੋਂ ਕੋਈ ਵੀ ਪਲਾਟ ਜਿਹੜਾ ਉਹਦੇ ਵਿੱਚ ਇਸ ਤਰ੍ਹਾਂ ਦੀ ਖੁੱਲ ਨਹੀਂ ਦਿੱਤੀ ਜਾਵੇਗੀ। ਜਿਹੜੇ ਪਲਾਟ ਉੱਥੇ ਬਾਕੀ ਰਹਿੰਦੇ ਆ ਉਹ ਅਸੀਂ ਬਲਾਕ ਵੱਡੇ ਵੱਡੇ ਜਿਹੜੇ ਆ ਉਹ ਦਿਆਂਗੇ, ਔਰ ਦਿਆਂਗੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ, ਜਿਨ੍ਹਾਂ ਨੇ ਵੀ ਆ ਕੇ ਉੱਥੇ ਲੈਣੇ ਆ, ਉਹ ਕੋਈ ਨਾ ਕੋਈ ਐਸੋਸੀਏਸ਼ਨ ਬਣਾਉਣ, ਉਹਦੇ ਰਾਹੀਂ ਅਸੀਂ ਦੇ ਦਿਆਂਗੇ। ਅੱਗੋਂ ਐਸੋਸੀਏਸ਼ਨ ਸਾਰਾ ਕੰਸਟਰਕਸ਼ਨ ਦਾ ਕੰਮ ਕਰਾਵੇ, ਐਸੋਸੀਏਸ਼ਨ ਸਾਰਿਆਂ ਨੂੰ ਅਲਾਟਮੈਂਟ ਕਰੇ, ਅਸੀਂ ਉਹਦੇ ਚ ਬਿਲਕੁਲ ਨਾ ਆਈਏ। ਉਹਦੇ ਚ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਸਾਰੇ ਚੰਡੀਗੜ੍ਹ ਵਾਸਤੇ ਪਾਲਿਸੀ ਇੱਕ ਸਾਰ ਨਹੀਂ ਗੀ, ਇਹਦੇ ਵਿੱਚ ਵੀ ਥੋੜਾ ਫਰਕ ਇਹ ਪਵੇਗਾ ਕਿ ਜਿਹੜੇ ਪਹਿਲੇ ਤਿੰਨ ਇੱਕ ਸੈਕਟਰ ਨੇ ਉਹ ਤਾਂ ਆ ਜਾਂਦੇ ਆ ਬਹੁਤਾ ਕਰਕੇ ਸਰਕਾਰੀ ਕੋਠੀਆਂ ਵਾਲੇ। ਮਿਸਾਲ ਦੇ ਤੌਰ ਤੇ ਇੱਕ ਨੰਬਰ ਸੈਕਟਰ ਆ, ਉਹਦੇ ਵਿੱਚ ਅਸੈਂਬਲੀ ਹਾਲ ਆ, ਉਹ ਚ ਸੈਕਟਰੀਏਟ ਆ, ਉਹ ਚ ਹਾਈ ਕੋਰਟ ਆ। ਦੋ ਨੰਬਰ ਆ, ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਕੋਠੀਆਂ, ਹਰਿਆਣੇ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਕੋਠੀਆਂ, ਥੋੜੀਆਂ ਜਿਹੀਆਂ ਕੋਠੀਆਂ ਹੋਰ ਆ ਜਿਹੜੀਆਂ ਪ੍ਰਾਈਵੇਟ ਲੋਕਾਂ ਨੂੰ ਇੱਥੇ ਵੇਚੀਆਂ ਗਈਆਂ। ਬਾਕੀ ਸਭ ਉੱਥੇ ਜਿਹੜਾ ਹੈਗਾ ਸਰਕਾਰੀ ਤੌਰ ਤੇ ਰੈਜੀਡੈਂਸ ਤੇ ਨਿਵਾਸ ਜਿਹੜੇ ਨੇ ਉਹ ਹੀ ਨੇ। ਹੁਣ ਉਹ ਕਹਿੰਦੇ ਆ ਜੀ ਇਸੇ ਤਰ੍ਹਾਂ ਹੀ ਬਾਕੀ ਸੈਕਟਰਾਂ ਦੇ ਵਿੱਚੋਂ ਵੀ ਜਿਹੜੇ 30 ਸੈਕਟਰ ਤੱਕ ਆ, ਇਹ ਤਾਂ ਪੁਰਾਣਾ ਹੈਰੀਟੇਜ ਆ ਕਿ ਜਿਸ ਤਰ੍ਹਾਂ ਦੀ ਕੋਠੀ ਕਹਿ ਰਹੇ ਡਿਜ਼ਾਇਨ ਕਰਕੇ ਬਣਾਉਣੀ ਆ ਬਣਾ ਲਵੇ। ਇਹਨਾਂ ਪਹਿਲੇ 30 ਸੈਕਟਰਾਂ ਦੇ ਵਿੱਚ ਅਸਲ ਚ 30 ਸੈਕਟਰ ਵੀ ਨਾ ਪਹਿਲੇ ਗਿਣੋ, ਉਹਨਾਂ ਨੂੰ ਤੁਸੀਂ 28 ਗਿਣੋ, ਕਿਉਂਕਿ ਇੱਕ ਨੰਬਰ ਸੈਕਟਰ ਤਾਂ ਵਿਧਾਨ ਸਭਾ ਸੈਕਟਰੀਏਟ ਤੇ ਹਾਈ ਕੋਰਟ ਵਿੱਚ ਹੀ ਚਲਾ ਗਿਆ, ਉਹਦੇ ਵਿੱਚੋਂ 29 ਰਹਿ ਗਏ ਤੇ 29 ਦੇ ਵਿੱਚੋਂ 13 ਨੰਬਰ ਸੈਕਟਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਚੰਡੀਗੜ੍ਹ ਚ ਹੈਗਾ ਹੀ ਨਹੀਂ। ਜਿਹਨੇ ਪਲਾਨ ਕੀਤਾ ਸੀ ਉਸ ਇੰਜੀਨੀਅਰ ਦੇ ਆਪਣੇ ਮਨ ਵਿੱਚ ਸੀ ਕਿ 13 ਨੰਬਰ ਚੰਗਾ ਨਹੀਂ ਹੁੰਦਾ, ਇਸ ਕਰਕੇ ਉਹਨੇ 13 ਨੰਬਰ ਦਾ ਸੈਕਟਰ ਉੱਥੇ ਬਣਾਇਆ ਹੀ ਨਹੀਂ, ਉਹ ਤੇ ਕਿਸੇ ਕੋਲ ਹੈਗਾ ਨਹੀਂ। ਪਰ ਜਿਹੜੇ ਬਾਕੀ ਦੇ 30 ਤੋਂ ਉੱਪਰਲੇ 31, 32, 33, 34, ਅੱਗੇ 38, 47 ਤੱਕ, 49 ਤੱਕ ਚੱਲਦੇ ਆ, ਇਹ ਜਿੰਨੇ ਵੀ ਸੈਕਟਰ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਕਹਿਤਾ ਜੀ ਹੁਣ ਗਰੁੱਪ ਹਾਊਸਿੰਗ ਹੋਵੇਗੀ, ਉਸ ਗਰੁੱਪ ਹਾਊਸਿੰਗ ਦੇ ਰਾਹੀਂ ਜਿਹੜੀਆਂ ਇੱਥੇ ਸੁਸਾਇਟੀਆਂ ਨੇ ਉਹ ਹੀ ਕੰਸਟਰਕਟ ਕਰਨਗੀਆਂ, ਉਹ ਹੀ ਲੋਕਾਂ ਨੂੰ ਵੇਚਣਗੀਆਂ। ਇਹਦੇ ਵਿੱਚ ਸਰਕਾਰ ਕਿਸੇ ਨੂੰ ਵੀ ਨਿੱਜੀ ਤੌਰ ਤੇ ਕੋਈ ਇੱਕ ਵੀ ਪਲਾਟ ਹੁਣ ਹੋਰ ਨਹੀਂ ਵੇਚੇਗੀ।
0: ਪੰਨੂ ਸਾਹਿਬ, ਰਾਜਸਥਾਨ ਦੀ ਘਟਨਾ, ਐਸ ਐਚ ਓ ਨੇ ਮੰਤਰੀ ਤੇ ਪਰਚਾ ਦਰਜ ਕਰ ਦਿੱਤਾ ਜੀ, ਇਹ ਕੀ ਘਟਨਾ, ਇੰਨਾ ਜਿਗਰਾ ਐਸ ਐਚ ਓ ਸਾਹਿਬ ਨੇ ਕਿਵੇਂ ਕੱਢ ਲਿਆ?
1: ਕਦੇ ਕਦੇ ਹੁੰਦਾ ਇਹ ਆ ਕਿ ਬੰਦੇ ਦੀ ਇੰਨੀ ਬੇਇੱਜ਼ਤੀ ਹੋ ਜਾਂਦੀ ਆ ਕਿ ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦੀ। ਸਾਡੇ ਗੁਰਬਾਣੀ ਚ ਵੀ ਆਉਂਦਾ ਜੇ ਜੀਵੇ ਪੱਤ ਲੱਥੀ ਜਾਏ, ਕਹਿਤਾ ਹਰਾਮ ਜੇਤਾ ਕੁਛ ਖਾਏ। ਕਈ ਵਾਰੀ ਬੰਦੇ ਦੀ ਇੰਨੀ ਬੇਇੱਜ਼ਤੀ ਹੋ ਜਾਂਦੀ ਕਿ ਉਹ ਬਰਦਾਸ਼ਤ ਨਹੀਂ ਕਰ ਸਕਦਾ। ਰਾਜਸਥਾਨ ਦਾ ਇੱਕ ਮੰਤਰੀ ਗੱਡੀ ਲੈ ਕੇ ਗਿਆ ਥਾਣੇ ਦੇ ਅੱਗੇ, ਉੱਥੇ ਉਹਨੇ ਐਸ ਐਚ ਓ ਨੂੰ ਸੱਦ ਲਿਆ। ਜਦੋਂ ਐਸ ਐਚ ਓ ਆਇਆ ਉਹਨੇ ਸਲੂਟ ਮਾਰਿਆ, ਉਹਨੂੰ ਕਹਿੰਦਾ ਫਲਾਣਾ ਫਲਾਣਾ ਆਪਣਾ ਮੁਨਸੀ ਵੀ ਸੱਦ ਲਿਆ, ਆਪਣਾ ਹਵਾਦਾਰ ਵੀ ਸੱਦ ਲਿਆ, ਸਾਰੇ ਸੱਦ ਲਏ। ਉਹਨੇ ਚਲੋ ਪਬਲਿਕ ਇਕੱਠੀ ਹੋ ਗਈ ਕਿ ਪਤਾ ਨੀ ਕੀ ਹੋਣ ਲੱਗਾ। ਉਹਨੇ ਫਿਰ ਆਉਂਦਿਆਂ ਸਾਲ ਹੀ ਗੰਦੀਆਂ ਗਾਲਾਂ, ਤੂੰ ਪੁਰਾਣਾ ਗਾਲ ਕੱਢ ਕੇ ਕਹਿੰਦਾ ਤੂੰ ਫਲਾਣਾ ਤਾਂ ਗਿਆ ਸੀ, ਤੂੰ ਫਲਾਣਾ ਫਲਾਣਾ ਦੋ ਗਾਲ ਗਾਹ ਹੋਰ ਕੱਢ ਕੇ ਤੂੰ ਉੱਥੇ ਫਲਾਣੇ ਨੂੰ ਜਾ ਕੇ ਆਖਿਆ ਸੀ, ਉਹਦੀ ਗੱਡੀ ਰੋਕੀ ਸੀ, ਤੈਨੂੰ ਨੀ ਪਤਾ ਮੇਰੇ ਬੰਦੇ ਆ। ਉਹ ਤੋਂ ਬਾਅਦ ਉਹ ਅੱਗੋਂ ਲੱਗਾ ਬੋਲਣ ਤੇ ਫਿਰ ਉਹਨੂੰ ਗਾਲਾਂ ਕੱਢ ਕੇ, ਚੁੱਪ ਰਹਿ ਤੂੰ ਬੋਲਣਾ ਅੱਗੋਂ ਬੋਲਣਾ ਦੀ, ਫਿਰ ਗਾਲਾਂ ਹੀ ਕੱਢੀ ਗਿਆ, ਗਾਲਾਂ ਹੀ ਕੱਢੀ ਗਿਆ। ਮੈਂ ਉਹ ਰਿਕਾਰਡਿੰਗ ਸੁਣੀ ਆ, ਕਹਿੰਦੀ ਬਦਤਮੀਜੀ ਤੱਕ ਉਹ ਚਲਾ ਗਿਆ ਕਿ ਜਿਹਦਾ ਉਸ ਕੋ ਹੱਲ ਨਹੀਂ ਸੀ। ਐਸ ਐਚ ਓ ਵਿੱਚੋਂ ਵਿੱਚੋਂ ਕਹਿੰਦਾ ਰਿਹਾ ਸਾਰੇ ਇੱਦੀ ਗੱਲ ਨੀ, ਸਾਰੇ ਇੱਦਾਂ ਨੀ, ਸਾਰੇ ਸੀ ਸਰਕਾਰੀ ਮੁਲਾਜ਼ਮ ਹੈ। ਉੱਥੋਂ ਆ ਗਿਆ, ਉਹਨੇ ਆ ਕੇ ਕਿਤੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਤੇ ਅਫਸਰ ਕਿਸੇ ਨੇ ਪਰਵਾਹ ਨਹੀਂ ਕੀਤੀ। ਉਹ ਇੱਕ ਦਿਨ ਸੋਚਦਾ ਰਿਹਾ, ਦੂਜੇ ਦਿਨ ਉਹਨੇ ਰੋਜ਼ਨਾਮ ਚਾ ਕੱਢਿਆ ਤੇ ਉਹਦੇ ਵਿੱਚ ਮੰਤਰੀ ਦੇ ਖਿਲਾਫ਼ ਪਰਚਾ ਦਰਜ ਕਰ ਦਿੱਤਾ। ਪਰਚਾ ਦਰਜ ਕਰਕੇ ਵੀ ਆਖਿਆ ਕਿ ਨਿੱਜੀ ਤੌਰ ਤੇ ਬੇਇੱਜ਼ਤੀ ਕੀਤੀ ਆ, ਮਾਵਾਂ ਭੈਣਾਂ ਦੀਆਂ ਗੱਦੀਆਂ ਗਾਲਾਂ ਕੱਢੀਆਂ, ਜਿਹੜੀਆਂ ਗਾਲਾਂ ਕੱਢੀਆਂ ਉਹ ਵੀ ਰਿਕਾਰਡ ਤੇ ਦਰਜ ਕਰਦੀਆਂ, ਰਿਕਾਰਡਿੰਗ ਦੀ ਕਾਪੀ

0: ਟਾਈਮ ਨਾਲ ਲਾਤੀ ਹੈ, ਨਾਲੇ ਲਿਖਿਆ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ, ਥਾਣੇ ਚੋਂ ਬਾਹਰ ਸੱਦ ਕੇ ਪਬਲਿਕ ਦੇ ਸਾਹਮਣੇ ਬੇਇੱਜ਼ਤੀ ਤਾਂ ਕਰਨੀ ਕਰਨੀ ਹੈ। ਇੰਨੇ ਸਮੇਂ ਚ ਮੈਂ ਜਿਹੜਾ ਸਰਕਾਰੀ ਕੰਮ ਕਰਨਾ ਸੀ ਉਹ ਵੀ ਮੈਨੂੰ ਕਰਨ ਤੋਂ ਰੋਕਿਆ ਗਿਆ, ਇਹਦਾ ਵੀ ਪਰਚਾ ਦਰਜ ਕੀਤਾ ਜਾਵੇ। ਉਹਦੇ ਨਾਲ ਉਹ ਰਾਜਸਥਾਨ ਚ ਬੜੀ ਖਲਬਲੀ ਮੱਚੀ ਪਈ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਸਾਨੂੰ ਸਾਰੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦਿੱਤੀ ਹੈ ਜੀ, ਧੰਨਵਾਦ
0: ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਹਨਾਂ ਨਾਲ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਤੋਂ 10 ਵਜੇ ਦੇ ਦਰਮਿਆਨ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਲਿਖੇਵਾਂ ਜੀ, ਸਤਿ ਸ਼੍ਰੀ ਅਕਾਲ। ਕੁਛ ਗੀਤ ਸੰਗੀਤ ਆਪ ਜੀ ਲਈ ਪੇਸ਼ ਕੀਤਾ ਜਾਵੇਗਾ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸੱਤ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4377-1947
0: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ।

0: ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6 403-461-6161
8: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th स्ट्रीट नॉर्थ ईस्ट कैलगरी

ਇਹਨਾਂ ਨੇ ਕੈਨੇਡਾ ਨੂੰ ਆਰਥਿਕ ਮਦਵਾੜੇ ਵੱਲ ਧੱਕ ਦਿੱਤਾ ਹੈ। ਕੈਨੇਡੀਅਨ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ CMHC ਦ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜੇ ਅਮਰੀਕਾ ਦੇ ਨਾਲ ਅਸੀਂ ਪੇਸ ਬਣਾ ਕੇ ਰੱਖਦੇ ਤਾਂ 10% ਘਰਾਂ ਦੀਆਂ ਕੀਮਤਾਂ ਹੇਠਾਂ ਜਾ ਸਕਦੀਆਂ ਸਨ। ਇਹ ਰਿਪੋਰਟ ਕੀ ਹੈ, ਇਸਦਾ ਅਰਥ ਕੀ ਬਣਦਾ ਹੈ? ਇਸ ਤੋਂ ਇਲਾਵਾ ਕੈਨੇਡਾ ਪੋਸਟ ਨੇ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ 205 ਮਿਲੀਅਨ ਦਾ ਲੌਸ ਜਿਹੜਾ ਹੈ ਉਹ ਦਿਖਾਇਆ ਜੀ। 205 ਮਿਲੀਅਨ ਇੱਕ ਵਾਰ ਫਿਰ ਵੱਡੇ ਘਾਟੇ ਵਿੱਚ ਗਿਆ ਹੈ ਕੈਨੇਡਾ ਪੋਸਟ। ਟਰੰਪ ਦੀ ਸਾਬਕਾ ਅਟਾਰਨੀ ਜਨਰਲ ਪੈਮ ਬੌਂਡੀ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ ਅਹੁਦੇ ਤੋਂ ਅਤੇ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੂੰ ਕੈਂਸਰ ਹੈ, ਐਪਸਟੀਨ ਫਾਈਲਸ ਦੇ ਕਾਰਨ ਉਹਨਾਂ 'ਤੇ ਸਵਾਲ ਜਵਾਬ ਹੋ ਰਹੇ ਨੇ। ਇਲੈਕਸ਼ਨਸ ਕੈਨੇਡਾ ਵੱਲੋਂ ਇਲੈਕਸ਼ਨਸ ਅਲਬਰਟਾ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਇੰਪਲੋਈਜ਼ ਦੀ ਅਤੇ 60,000 ਬੈਲਟ ਕਾਊਂਟਰ ਤਿਆਰ ਕੀਤੇ ਜਾਣਗੇ ਰੈਫਰੈਂਡਮ ਲਈ, ਵੱਡਾ ਖਰਚਾ। ਹੋਰ ਖਬਰਾਂ ਦੇ ਵਿੱਚ ਮਾਰਕੀਟ ਦੀ ਗੱਲ ਕਰਾਂਗੇ, ਕੁਛ ਲੋਕਲ ਖਬਰਾਂ 'ਤੇ ਝਾਤ ਪਾਵਾਂਗੇ ਅਤੇ ਪੰਜਾਬ ਦੀ ਗੱਲ ਕਰਾਂਗੇ ਜਿੱਥੇ ਜੋ ਮਿਊਂਸੀਪਲ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਉਹਦੀ ਕੀ ਸਥਿਤੀ ਰਹੀ ਹੈ, ਉਹਦੇ ਵਿੱਚ ਕਿਹੜੀ ਪਾਰਟੀ ਅੱਗੇ ਲੰਘੀ ਹੈ, ਮੋਟੀ ਜਿਹੀ ਜਾਣਕਾਰੀ ਆਪ ਜੀ ਨੂੰ ਦੇਵਾਂਗੇ। ਬਾਕੀ ਪੰਜਾਬ ਤੋਂ ਜਤਿੰਦਰ ਪੰਨੂ ਜੀ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕਿ ਖਬਰਾਂ 'ਤੇ ਚਰਚਾ ਕਰੀਏ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਪੌਂਸਰਾਂ ਬਾਰੇ ਜਾਣਕਾਰੀ ਦੇ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਅਲਬਰਟਾ ਵਿੱਚ ਟਰੱਕਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਨ ਵਾਲੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰੀ। ਮਾਨਸ ਪਹੁਜਾ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਵਾਂਗੇ। ਫੋਨ 587-8321208 5878321208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਵੀ ਸਰਕਾਰ ਨੂੰ ਭੇਜੇਗੀ। ਫੋਨ ਨੰਬਰ ਹੈ 825-760-983 8257600983 YYC ਹੋਮ ਕੇਅਰ। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇਹ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਦੇ ਉੱਪਰ। ਇੱਥੋਂ ਤੁਸੀਂ ਗੁੱਡ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੌਂਸਰ ਹਨ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ। ਬਹੁਤ ਹੀ ਭਰੋਸੇਯੋਗ ਸੇਵਾਵਾਂ, ਚੰਗੀ ਸਲਾਹ ਲੈਣ ਵਾਸਤੇ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਨੂੰ ਤੁਸੀਂ 403-400-4350 'ਤੇ ਸੰਪਰਕ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ, ਵੈਜ ਨਾਨ ਵੈਜ ਫੂਡ, ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹਿੰਦਾ ਅਤੇ ਇੱਥੇ ਤੁਸੀਂ ਕਦੇ ਵੀ ਜਾ ਕੇ ਬੈਠ ਕੇ ਖਾ ਸਕਦੇ ਹੋ ਜਾਂ ਔਡਰ ਕਰਕੇ ਲਿਆ ਸਕਦੇ ਹੋ, ਸਮਾਂ ਦੇਖਣ ਦੀ ਲੋੜ ਨਹੀਂ ਹੈ। ਮਦਰ ਇੰਡੀਆ ਰੈਸਟੋਰੈਂਟ ਦਾ ਫੋਨ ਨੰਬਰ 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋਆਂ 2 ਆਪ ਜੀ ਨੂੰ ਕਰਕੇ ਦਿੱਤੀਆਂ ਜਾਣਗੀਆਂ। ਫੋਨ ਨੰਬਰ ਹੈ 403-947-0060 403-947-0060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਇਸ ਤੋਂ ਇਲਾਵਾ ਇਹਨਾਂ ਕੋਲੋਂ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਅਤੇ ਪੋਰਟਰੇਟ ਵੀ ਤੁਸੀਂ ਕਰਵਾ ਸਕਦੇ ਹੋ ਜੀ। ਰੇਡੀਓ ਸਰਸੰਗਮ 94.7 FM 'ਤੇ ਜੀ ਆਓ ਹੁਣ ਜ਼ਰਾ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਮਾਰਕੀਟ ਦੀ ਜਿਹੜੀ ਗੱਲ ਕਰਦੇ ਹਾਂ ਜੀ ਉਹ ਆਪ ਜੀ ਨਾਲ ਸ਼ੇਅਰ ਕੀਤੀ ਜਾਂਦੀ ਹੈ। ਅੱਜ ਵੀ ਜੋ ਮਾਰਕੀਟ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਡੋਨਲਡ ਟਰੰਪ ਹੋਰਾਂ ਦਾ ਜੋ ਬਿਆਨ ਆਇਆ ਉਸ ਤੋਂ ਬਾਅਦ ਮਾਰਕੀਟ ਜਿਹੜੀ ਹੈ ਕੱਚੇ ਤੇਲ ਦੀ ਵੀ ਡਿੱਗੀ ਹੈ ਅਤੇ ਹੋਰ ਕਈ ਚੀਜ਼ਾਂ ਨੂੰ ਵੀ ਫਰਕ ਪਿਆ। ਆਓ ਇਹਦੇ 'ਤੇ ਥੋੜ੍ਹੀ ਚਰਚਾ ਕਰ ਲੈਂਦੇ ਹਾਂ। ਇਸ ਵੇਲੇ ਕੱਚੇ ਤੇਲ ਦੀ ਜਿਹੜੀ WTI ਵੈਸਟ ਟੈਕਸਸ ਇੰਟਰਮੀਡੀਏਟ ਜੋ ਤੇਲ ਹੈ ਜੀ ਉਹ $87.88 ਪ੍ਰਤੀ ਬੈਰਲ ਦੇ ਹਿਸਾਬ ਜਿਹੜਾ ਹੈ ਉਹ ਹੋ ਰਿਹਾ ਅਤੇ ਲਗਾਤਾਰ ਜਿਹੜੀ ਹੈ ਕੀਮਤ ਘਟਦੀ ਹੋਈ ਦੇਖੀ ਗਈ ਅੱਜ ਸਵੇਰ ਤੋਂ ਹੀ ਡੋਨਲਡ ਟਰੰਪ ਦੇ ਬਿਆਨਾਂ ਤੋਂ ਬਾਅਦ। ਜੋ ਬ੍ਰੈਂਟ ਕਰੂਡ ਹੈ ਉਹ 91 ਦੇ ਲਾਗੇ ਟ੍ਰੇਡ ਹੋ ਰਿਹਾ, 91-92 ਦੇ ਲਾਗੇ। ਸੋ ਇਹ ਕੱਚੇ ਤੇਲ ਦੀਆਂ ਕੀਮਤਾਂ ਡੋਨਲਡ ਟਰੰਪ ਦੇ ਇਸ ਐਲਾਨ ਨਾਲ ਕਿ ਸਟੇਟ ਆਫ ਹੋਰਮੋਜ਼ 'ਤੇ ਜੋ US ਬਲੋਕੇਡ ਹੈ ਉਹ ਅਸੀਂ ਖਤਮ ਕਰ ਦੇਣਾ, ਉਸ ਤੋਂ ਬਾਅਦ ਇਹ ਅਜਿਹਾ ਹੋਇਆ। ਜੇ ਅਸੀਂ ਕਰੰਸੀ ਦੀ

ਕਰੀਏ ਤਾਂ ਕਰੰਸੀ 20 ਡਿੱਗੀ ਹੈ। ਜੇ ਅਮਰੀਕਨ ਕਰੰਸੀ ਦੀ ਗੱਲ ਕਰੀਏ ਜੋ ਕੱਲ ਜੋ ਕਾਫੀ ਉੱਚੇ ਪੁਆਇੰਟ ਤੇ ਸੀ ਤੇ ਇੱਕ ਅਮਰੀਕਨ ਦੇ ਤੁਹਾਨੂੰ 96.5 ਰੁਪਏ ਤੱਕ ਮਿਲ ਜਾਂਦੇ ਸੀ ਇੰਡੀਆ ਦੇ, ਅੱਜ ਜਿਹੜੇ ਹੈ 94.87 ਰੁਪਏ ਜਿਹੜੇ ਜੀ ਉਹ ਮਿਲ ਸਕਦੇ ਨੇ। ਅਗਰ ਤੁਹਾਡੇ ਕੋਲ ਇੱਕ ਅਮਰੀਕਨ ਡਾਲਰ ਹੈ ਤੇ ਉਸਦੇ ਏਵੀ ਦੇ ਵਿੱਚ 94.87 ਇੰਡੀਅਨ ਰੁਪਏ। ਇਸੇ ਤਰ੍ਹਾਂ ਕੈਨੇਡੀਅਨ ਦਾ ਹੈ, ਕੈਨੇਡੀਅਨ ਜੋ ਪਿਛਲੇ ਦਿਨਾਂ ਦੇ ਵਿੱਚ 70.5 ਦੇ ਲਾਗੇ ਮਿਲਣ ਲੱਗੇ ਸੀ ਕਿ ਇੱਕ ਕੈਨੇਡੀਅਨ ਦੇ ਮੁਕਾਬਲੇ 70.50 ਤੱਕ ਕੱਲ ਪਹੁੰਚ ਗਏ ਸੀ ਕੈਨੇਡਾ ਦੇ, ਅੱਜ ਦੀ ਜੋ ਇਸ ਵੇਲੇ ਦੀ ਹੈ ਜੀ 68.85 ਰੁਪਏ ਦੇ ਲਾਗੇ 68.85 ਰੁਪਏ ਜਿਹੜੇ ਨੇ ਜੀ, ਇੰਨੀ ਕੀਮਤ ਜਿਹੜੀ ਹੈ ਉਹ ਡਾਲਰ ਦੀ ਕਮਜ਼ੋਰ ਹੋਈ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਤੇ। ਤੇ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਕਿ ਡੋਨਲਡ ਟਰੰਪ ਨੇ ਜਿਹੜੀ ਗੱਲ ਕੀਤੀ ਹੈ, ਲੇਕਿਨ ਉਸ ਤੋਂ ਪਹਿਲਾਂ ਜੋ ਵੈਦਰ ਦੀ ਕੰਡੀਸ਼ਨ ਹੈ ਕਿ ਵੀਕਐਂਡ 'ਤੇ ਭਾਰੀ ਮੀਂਹ ਆ ਰਿਹਾ ਹੈ ਕੈਲਗਰੀ ਅਤੇ ਆਸ ਪਾਸ ਦੇ ਖੇਤਰਾਂ ਦੇ ਵਿੱਚ, ਉਹਦੇ ਬਾਰੇ ਥੋੜ੍ਹੀ ਜਿਹੀ ਅਸੀਂ ਗੱਲ ਕਰ ਲਈਏ ਕਿ ਬੈਂਫ ਅਤੇ ਕੈਲਗਰੀ ਦੇ ਵਿੱਚ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਕਿਉਂਕਿ ਬੋ ਰਿਵਰ ਦਾ ਲੈਵਲ ਕਾਫੀ ਉੱਚਾ ਜਾ ਸਕਦਾ ਹੈ। ਵੈਟ ਵੀਕਐਂਡ ਹੋਵੇਗਾ ਦੱਖਣੀ ਅਲਬਰਟਾ ਦੇ ਵਿੱਚ ਅਤੇ ਵਾਰਨਿੰਗ ਜਿਹੜੀ ਹੈ ਹਾਈ ਵਾਟਰ ਲੈਵਲ ਦੀ ਹੈ ਬੋ ਰਿਵਰ ਦੇ ਵਿੱਚ ਅਤੇ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਕਈ ਜਗ੍ਹਾ 'ਤੇ ਫਲੱਡਿੰਗ ਦੇ ਵੀ ਚਾਂਸਿਸ ਹੈਗੇ ਨੇ। ਜ਼ਿਆਦਾ ਜਿਹੜਾ ਮੀਂਹ ਹੈ ਸਨਿਚਰਵਾਰ ਰਾਤ ਨੂੰ ਹੋਵੇਗਾ ਦੱਖਣੀ ਅਲਬਰਟਾ ਦੇ ਵਿੱਚ, ਦੱਖਣੀ ਅਲਬਰਟਾ ਵਿੱਚ ਇਹੋ ਹੀ ਜਿੱਥੇ ਅਸੀਂ ਹੈਗੇ ਜੀ ਏਰੀਆ ਆਉਂਦਾ ਅਤੇ ਬੈਂਫ ਵੱਲੋਂ ਜ਼ਿਆਦਾ ਇਸ ਦਾ ਅਸਰ ਹੋਵੇਗਾ ਅਤੇ ਇਸ ਦੇ ਵਿੱਚ ਹੈਵੀ ਰੇਨਸ ਜਿਹੜੀ ਹੈ ਉਹ ਸਨਿਚਰਵਾਰ ਸ਼ਾਮ ਤੋਂ ਲੈ ਕੇ ਉਹ ਐਤਵਾਰ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ, ਤੇਜ਼ ਬਾਰਿਸ਼ ਹੋ ਸਕਦੀ ਹੈ। ਇਹ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਇਹ ਕਿਹਾ ਕਿ ਟੈਂਪਰੇਚਰ ਜਿਹੜੇ ਉੱਚੇ ਨੇ ਅਤੇ ਜੋ 25 ਡਿਗਰੀ ਤੋਂ ਉੱਪਰ ਹੀ ਰਹੇ ਨੇ ਪਿਛਲੇ 1-2 ਦਿਨਾਂ ਦੇ ਵਿੱਚ ਇਹ ਕਾਫੀ ਹੇਠਾਂ ਜਾਣਗੇ ਅਤੇ ਦਿਨ ਦਾ ਟੈਂਪਰੇਚਰ 10-11 ਡਿਗਰੀ ਸੈਲਸੀਅਸ ਹੋ ਸਕਦਾ ਹੈ। ਕੈਲਗਰੀ ਦੇ ਵਿੱਚ ਟੋਟਲ ਜਿਹੜੀ ਹੈ ਜੀ ਕੱਲ੍ਹ ਤੋਂ ਸ਼ੁਰੂ ਹੋ ਕੇ 50 ਤੋਂ 75 ਮਿਲੀਮੀਟਰ ਬਾਰਿਸ਼ ਹੋ ਸਕਦੀ ਜੋ ਕਿ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਸ਼ਹਿਰ ਦੇ ਵੈਸਟ ਵੱਲ ਪੱਛਮ ਵੱਲ ਦਾ ਜਿਹੜਾ ਏਰੀਆ ਬੈਂਫ ਵੱਲ ਦਾ ਏਰੀਆ ਸਿਟੀ ਆਫ ਕੈਲਗਰੀ ਦਾ ਇਹਦੇ ਵਿੱਚ 100 ਮਿਲੀਮੀਟਰ ਤੱਕ ਜਿਹੜੀ ਹੈ ਬਾਰਿਸ਼ ਹੋਣ ਦੀ ਸੰਭਾਵਨਾ ਹੈ ਕਿ ਬਹੁਤ ਜ਼ਿਆਦਾ ਬਾਰਿਸ਼ ਜਿਹੜੀ ਹੈ ਦੱਸੀ ਗਈ ਹੈ। ਸੋ ਬੋ ਰਿਵਰ ਦੇ ਵਿੱਚ ਹਾਈ ਸਟ੍ਰੀਮ ਫਲੋ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈ ਜਿਸ ਦੇ ਵਿੱਚ ਬੈਂਫ ਤੱਕ ਅਤੇ ਗੋਸਟ ਰੈਜ਼ਰਵਾਇਰ ਤੱਕ 50 ਕਿਲੋਮੀਟਰ ਵੈਸਟ ਜੋ ਹੈ ਕੈਲਗਰੀ ਦੇ ਪੱਛਮ ਵੱਲ ਨੂੰ ਹੈ ਉੱਥੇ ਕਿਹਾ ਗਿਆ ਕਿ ਬੋ ਰਿਵਰ ਦੇ ਵਿੱਚ ਪਾਣੀ ਜ਼ਿਆਦਾ ਤੇਜ਼ੀ ਨਾਲ ਵੱਧ ਸਕਦਾ ਹੈ। RCMP ਨੇ ਕਿਹਾ ਕਿ ਬੈਂਫ ਦੇ ਵਿੱਚ ਜਿਵੇਂ ਕਿ ਜਿਹੜੇ ਇਸ ਵੇਲੇ ਜਿਹੜੇ ਰਿਵਰਸ ਹੈਗੀਆਂ ਨੇ ਦਰਿਆ ਹੈਗੇ ਨੇ ਉਹਨਾਂ ਵਿੱਚ ਪਾਣੀ ਪਹਿਲਾਂ ਹੀ ਜ਼ਿਆਦਾ ਹੈ, ਬਾਰਿਸ਼ ਤਾਂ ਹੋਈ ਕੋਈ ਨਹੀਂ ਹੈ ਪਰ ਬਰਫ਼ ਦੇ ਪਿਘਲਣ ਦੇ ਕਾਰਨ ਕਿਉਂਕਿ ਮੌਸਮ ਗਰਮ ਰਿਹਾ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਪਾਣੀ ਜ਼ਿਆਦਾ ਹੈ ਅਤੇ ਜਦੋਂ ਜਿਹੜੀ ਬਾਰਿਸ਼ ਹੁਣ ਦੱਸੀ ਗਈ ਜਦੋਂ ਉਹ ਇਹਦੇ ਨਾਲ ਮਿਕਸ ਹੋਵੇਗੀ ਤਾਂ ਫਿਰ ਕਾਫੀ ਫਲੱਡਿੰਗ ਹੋ ਸਕਦੀ ਹੈ। ਕੈਨਮੋਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਬੋ ਰਿਵਰ ਦੇ ਲਾਗੇ ਬੱਚਿਆਂ ਨੂੰ ਪੈਟਸ ਨੂੰ ਜਿਹੜਾ ਹੈ ਉਸ ਤੋਂ ਦੂਰ ਰੱਖਣ ਲਈ ਕਿਹਾ ਗਿਆ ਅਤੇ ਲੋਕਾਂ ਨੂੰ ਕਿਹਾ ਗਿਆ ਕਿ ਕੰਢਿਆਂ ਤੋਂ ਦੂਰ ਰਹੋ ਅਤੇ ਆਪਣੀਆਂ ਕਿਸ਼ਤੀਆਂ ਵਗੈਰਾ ਵੀ ਭਰਾ ਲੈ ਜਾਓ ਕਿਤੇ। ਅਤੇ ਸਿਟੀ ਆਫ ਕੈਲਗਰੀ ਨੇ ਵਾਰਨਿੰਗ ਦਿੱਤੀ ਹੈ ਕਿ ਬੋ ਅਤੇ ਐਲਬੋ ਰਿਵਰ ਦੇ ਵਿੱਚ ਫਰਾਈਡੇ ਅਤੇ ਮੰਗਲਵਾਰ ਦੇ ਦਰਮਿਆਨ ਪਾਣੀ ਦਾ ਲੈਵਲ ਵਧੇਗਾ ਪਰ ਫਲੱਡ ਨਹੀਂ ਹੋਵੇਗਾ ਕੈਲਗਰੀ ਦੇ ਵਿੱਚ, ਇਹ ਬੈਂਫ ਦੇ ਵਿੱਚ ਅਤੇ ਕੈਨਮੋਰ ਦੇ ਵਿੱਚ ਜ਼ਿਆਦਾ ਜਿਹੜਾ ਇਸਦਾ ਅਸਰ ਦੱਸਿਆ ਗਿਆ। ਸੋ ਬੋਟਿੰਗ ਅਤੇ ਹਾਈ ਸਟ੍ਰੀਮ ਐਡਵਾਈਜ਼ਰੀ ਜਿਹੜੀਆਂ ਨੇ ਸਿਟੀ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਅਤੇ ਇਹਦੇ ਬਾਰੇ ਮੇਜਰ ਫਲੱਡਿੰਗ ਦੇ ਬਾਰੇ ਕਿਹਾ ਗਿਆ ਕਿ ਨਹੀਂ ਹੈ ਮੇਜਰ ਫਲੱਡਿੰਗ ਇਸ 'ਤੇ ਕੈਲਗਰੀ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਅਤੇ ਫਲੱਡਿੰਗ ਵੈਸੇ ਹੋ ਸਕਦੀ ਹੈ ਪਰ ਮੇਜਰ ਨਹੀਂ ਹੋਵੇਗੀ ਅਜਿਹਾ ਅਨੁਮਾਨ ਹੈ ਜੀ। ਸੋ ਸਾਵਧਾਨੀ ਤੁਸੀਂ ਵਰਤਣੀ ਹੈ ਜੀ ਸਾਰਿਆਂ ਨੇ। ਗੱਲ ਹੁਣ ਕਰ ਲੈਂਦੇ ਹਾਂ ਜੀ ਕਿ ਡੋਨਲਡ ਟਰੰਪ ਕੀ ਕਹਿੰਦੇ ਨੇ। US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ US ਬਲੋਕੇਟ ਜਿਹੜਾ ਹੈ ਸਟ੍ਰੇਟ ਆਫ ਫਾਰਮੂਜ਼ 'ਤੇ ਹੁਣ ਉਸ ਨੂੰ ਜਿਹੜਾ ਹਟਾ ਦਿੱਤਾ ਜਾਵੇਗਾ ਕਿਉਂਕਿ ਇਰਾਨ ਦੇ ਨਾਲ ਇੱਕ ਰਸਮੀ ਸਮਝੌਤਾ ਜਿਹੜਾ ਉਹ ਹੋ ਗਿਆ। ਐਗਰੀਮੈਂਟ ਜਿਸ ਨੂੰ ਕਿ ਟਰੰਪ ਨੇ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਕਿ ਇਰਾਨ ਜਿਹੜਾ ਹੈ USA ਦੀਆਂ ਦਿੱਤੀਆਂ ਸ਼ਰਤਾਂ ਨੂੰ ਮੰਨੇਗਾ ਅਤੇ ਜਿਹਦੇ ਵਿੱਚ ਇਰਾਨ ਜਿਹੜਾ ਹੈ ਉਹ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚੋਂ ਸਾਰੇ ਮਰੀਨ ਟ੍ਰੈਫਿਕ ਨੂੰ ਸੁਰੱਖਿਅਤ ਰਸਤਾ ਦੇਵੇਗਾ ਅਤੇ ਅਲਾਓ ਕਰੇਗਾ। ਇਹ ਪਰਸ਼ੀਅਨ ਗਲਫ ਦਾ ਜਿਹੜਾ ਰੀਜਨ ਹੈ ਉਸ ਦੇ ਵਿੱਚ ਇਰਾਨ ਵਾਲੇ ਰਸਤਾ ਦੇਣਗੇ ਅਤੇ ਜਿਹੜਾ ਜੋ ਅਮਰੀਕਾ ਨੇ ਹਟਾਉਣਾ ਉਹ ਇਹ ਹੈ ਕਿ ਨਹੀਂ ਇਰਾਨ ਦੇ ਜਿਹੜੇ ਆਪਣੀ ਮਰਜ਼ੀ ਨਾਲ ਜਾਣ ਦਿੰਦੇ ਸੀ ਉਸਨੂੰ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀ। ਸੋ ਉੱਥੇ ਜੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਉਹ

ਠੀਕ ਹੋਵੇਗਾ। ਇਰਾਨ ਵਾਲੇ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਐਗਰੀ ਕਰਨਾ ਪਵੇਗਾ ਕਿ ਉਹਨਾਂ ਕੋਲ ਕੋਈ ਨਿਊਕਲੀਅਰ ਵੈਪਨ ਜਾਂ ਬੰਬ ਨਹੀਂ ਹੈ, ਨਿਊਕਲੀਅਰ ਬੰਬ ਨਹੀਂ ਹੈ। ਅਤੇ ਜਿਹੜਾ ਨੇਵਲ ਬਲੋਕੇਟ ਦੇ ਕਰਕੇ ਕਹਿੰਦੇ ਜਿੰਨੇ ਜਹਾਜ਼ ਰੁਕੇ ਹੋਏ ਸੀ ਉਹਨਾਂ ਨੂੰ ਹੁਣ ਰਸਤਾ ਦੇ ਦਿੱਤਾ ਜਾਵੇਗਾ ਅਤੇ ਆਪਣੇ ਘਰਾਂ ਨੂੰ ਜਾ ਸਕਦੇ ਨੇ। ਸਟੇਟ ਆਫ ਹਾਰਮੁਜ਼ ਜਿਹੜਾ ਹੈ ਫੋਕਲ ਪੁਆਇੰਟ ਰਿਹਾ ਮਿਡਲ ਈਸਟ ਕਨਫਲਿਕਟ ਦੇ ਵਿੱਚ, ਅਤੇ ਜਦੋਂ ਤੋਂ ਲੜਾਈ ਸ਼ੁਰੂ ਹੋਈ ਹੈ ਅਤੇ ਜਦੋਂ ਤੋਂ ਇਰਾਨ ਨੇ ਇਸ ਨੂੰ ਸਟੇਟ ਆਫ ਹਾਰਮੁਜ਼ ਨੂੰ ਬੰਦ ਕੀਤਾ, ਇਸ ਨੇ ਸਾਰੀ ਦੁਨੀਆ ਦੇ ਨੱਕ ਦੇ ਵਿੱਚ ਦਮ ਕੀਤਾ। ਕੱਚੇ ਤੇਲ ਦੀਆਂ ਕੀਮਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਬਹੁਤ ਅਸਮਾਨ ਛੋਣ ਲੱਗੀਆਂ ਸੀ, ਅਤੇ ਹੁਣ ਸੰਭਾਵਨਾ ਬਣ ਗਈ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਘਟਣਗੀਆਂ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜੰਗਬੰਦੀ ਵੀ ਹੁਣ ਸੋਲਿਡ ਹੈ ਅਤੇ ਕਿਸੇ ਮੁੱਦੇ 'ਤੇ ਗੱਲ ਪਹੁੰਚ ਗਈ ਹੈ। ਅਤੇ ਦੁਨੀਆ ਭਰ ਦੀ ਕਰੂਡ ਆਇਲ ਦੀ ਜਿਹੜੀ ਸਪਲਾਈ ਹੈ ਉਹ ਪੰਜਵਾਂ ਹਿੱਸਾ ਜਿਹੜੀ ਦੁਨੀਆ ਦੀ ਇੱਥੋਂ ਲੰਘਦੀ ਹੈ ਇਸੇ ਰਸਤੇ ਤੋਂ, ਅਤੇ ਉਹਦੇ ਹੁਣ ਬਹਾਲ ਹੋਣ ਦੇ ਚਾਂਸਿਸ ਬਣ ਗਏ ਨੇ। ਇਸ ਤੋਂ ਇਲਾਵਾ ਫਰਟੀਲਾਈਜ਼ਰ, ਜਿਵੇਂ ਜਿਹੜੇ ਇੰਡੀਆ ਦੇ ਵਿੱਚ ਇੰਨਾ ਫਰਟੀਲਾਈਜ਼ਰ ਵਰਤ ਹੁੰਦਾ ਹੈ ਅਤੇ ਜੋ ਫਸਲਾਂ ਵਾਸਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਅਗਲੀਆਂ ਫਸਲਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ। ਨੈਚੁਰਲ ਗੈਸ ਅਤੇ ਹੋਰ ਰਿਸੋਰਸ ਜਿਹੜੇ ਗਲੋਬਲ ਇਕੋਨਮੀ ਲਈ ਅਤੇ ਇਨਕਲੂਡਿੰਗ ਸਾਡੇ ਆਪਣੇ ਇਸ ਮੁਲਕ ਲਈ, ਕੈਨੇਡਾ ਲਈ, ਸਾਰੇ ਮੁਲਕਾਂ ਲਈ ਜ਼ਰੂਰੀ, ਖਾਸ ਤੌਰ 'ਤੇ ਯੂਰਪ ਲਈ ਬਹੁਤ ਵੱਡਾ ਵਪਾਰ ਜਿਹੜਾ ਇਸ ਰਸਤੇ ਤੋਂ ਹੁੰਦਾ ਹੈ। ਸੋ ਇਰਾਨ ਵਾਲਿਆਂ ਨੇ ਇਹ ਰਸਤਾ ਜਿਹੜਾ ਉਹ ਹੁਣ ਉਹ ਖੋਲ੍ਹ ਦੇਣਾ, ਅਤੇ ਯੂ ਐੱਸ ਏ ਵਾਲੇ ਅਗਰ ਡੋਨਲਡ ਟਰੰਪ ਨੇ ਕਹਿ ਹੀ ਦਿੱਤਾ ਕਿ ਪਿੱਛੇ ਹਟ ਜਾਣਗੇ ਤਾਂ ਫਿਰ ਇਹ ਵੀ ਹਟ ਜਾਣਗੇ। ਸੋ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਡੋਨਲਡ ਟਰੰਪ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਉਸ ਦੇ ਮੁਤਾਬਕ ਜਿਹੜਾ ਇਹ ਹੁਣ ਜੋ ਜੰਗਬੰਦੀ ਹੈ ਇਹ ਤਕਰੀਬਨ ਪਰਮਾਨੈਂਟ ਇਸ ਨੂੰ ਮਿੱਥਿਆ ਜਾ ਸਕਦਾ, ਪਰ ਕੋਈ ਪਤਾ ਨਹੀਂ ਕਦੋਂ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਹੋ ਜਾਣ। ਕੀ ਇਜ਼ਰਾਈਲ ਇਸ ਮਾਮਲੇ ਦੇ ਵਿੱਚ ਚੁੱਪ ਰਹੇਗਾ? ਕੀ ਇਜ਼ਰਾਈਲ ਹੋਰਨਾਂ ਥਾਵਾਂ 'ਤੇ ਲਿਬਨਾਨ ਵਗੈਰਾ 'ਤੇ ਜਿਹੜੇ ਹਮਲੇ ਕਰ ਰਿਹਾ ਹੈ ਉਹ ਵੀ ਜਿਹੜਾ ਹੈ ਉਹ ਹਟ ਜਾਵੇਗਾ? ਬਹੁਤ ਵੱਡੇ ਸਵਾਲ ਨੇ, ਪਰ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੰਗੀ ਖਬਰ ਜਿਹੜੀ ਹੈ ਇਸ ਪਾਸੇ ਤੋਂ ਸਾਨੂੰ ਆਉਂਦੀ ਹੋਈ ਜੀ। ਇੱਧਰੋਂ ਇੱਕ ਹੋਰ ਖਬਰ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੋ ਆਰਥਿਕਤਾ ਦੇ ਨਾਲ ਜੁੜੀ ਹੋਈ ਹੈ। ਕੈਨੇਡਾ ਵਾਲੇ ਪਹਿਲਾਂ ਹੀ ਜੂਝ ਰਹੇ ਸੀ ਮੰਦੜੇ ਆਰਥਿਕ ਹਾਲਾਤਾਂ ਦੇ ਨਾਲ, ਅਤੇ ਉੱਧਰੋਂ ਜੋ ਇਰਾਨ ਦੀ ਲੜਾਈ ਹੈ ਇਸ ਨੇ ਵੱਡੇ ਖਦਸ਼ੇ ਪੈਦਾ ਕਰ ਦਿੱਤੇ। ਭਾਵੇਂ ਅਲਬਰਟਾ ਦੇ ਵਿੱਚ ਥੋੜ੍ਹੇ ਜਿਹੇ ਹਾਲਾਤ ਤੇਲ ਦੀਆਂ ਕੀਮਤਾਂ ਵਧਣ ਨਾਲ ਥੋੜ੍ਹੇ ਬੈਟਰ ਨਜ਼ਰ ਆ ਰਹੇ ਸੀ, ਪਰ ਤਕਨੀਕੀ ਤੌਰ 'ਤੇ ਕੈਨੇਡਾ ਇਸ ਵੇਲੇ ਰਿਸੈਸ਼ਨ ਦੇ ਵਿੱਚ ਮੰਦਵਾੜੇ ਵਿੱਚ ਦਾਖਲ ਹੋ ਚੁੱਕਾ ਹੈ, ਕਿਉਂਕਿ ਇਕਨੋਮਿਕ ਗਰੋਥ ਦੀ ਰਿਪੋਰਟ ਜਿਹੜੀ ਆਈ ਹੈ ਪਹਿਲੇ ਕੁਆਟਰ ਦੀ ਜਨਵਰੀ ਫਰਵਰੀ ਮਾਰਚ ਦੀ, ਇਸ ਵਿੱਚ ਸਟੈਟ ਸਕੈਨ ਨੇ ਜੋ ਅੰਕੜੇ ਦਿੱਤੇ ਨੇ ਉਹਨਾਂ ਮੁਤਾਬਕ ਰੀਅਲ ਡੋਮੈਸਟਿਕ ਗਰੋਸ ਜਿਹੜੀ ਹੈ ਜੀ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ 0.1% ਘਟੀ ਹੈ ਐਨੂਲਾਈਜ਼ ਬੇਸਿਸ 'ਤੇ ਅਤੇ ਪਹਿਲੇ 3 ਮਹੀਨਿਆਂ ਦੇ ਵਿੱਚ, ਅਤੇ ਪਹਿਲਾਂ ਹੀ ਕੰਟਰੈਕਸ਼ਨ ਦੀ ਜਿਹੜੀ ਖਬਰਾਂ ਆਈਆਂ ਸੀ 2025 ਦੇ ਚੌਥੇ ਕੁਆਟਰ ਦੀਆਂ, ਅਤੇ ਇਹ ਦੋ ਲਗਾਤਾਰ ਜਿਹੜੇ ਕੁਆਟਰ ਇਸ ਤਰ੍ਹਾਂ ਦੇ ਆ ਜਾਣ ਕਿ ਇਕਨੋਮਿਕ ਗਰੋਥ ਜਿਹੜੀ ਹੈ ਰੁਕ ਜਾਵੇ ਜਾਂ ਨੈਗੇਟਿਵ ਦੇ ਵਿੱਚ ਚਲੀ ਜਾਵੇ ਦੋ ਲਗਾਤਾਰ ਕੁਆਟਰ 6 ਮਹੀਨੇ ਲਗਾਤਾਰ, ਅਤੇ ਇਸ ਨੂੰ ਤਕਨੀਕੀ ਤੌਰ 'ਤੇ ਰਿਸੈਸ਼ਨ ਮੰਨਿਆ ਜਾਂਦਾ ਹੈ। ਕੁਆਟਰਲੀ ਬੇਸਿਸ 'ਤੇ ਇਹ ਹੈ ਜੀ, ਅਤੇ ਇਸ ਨੂੰ ਜਿਹੜਾ ਇਸ ਤਰ੍ਹਾਂ ਰੀਡ ਕੀਤਾ ਜਾਂਦਾ ਹੈ। ਸੋ ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਆਟਰਲੀ ਬੇਸਿਸ 'ਤੇ ਜੀ ਡੀ ਪੀ ਜਿਹੜੀ ਹੈ ਚੌਥੇ ਕੁਆਟਰ ਦੇ ਵਿੱਚ ਅਨਚੇਂਜ ਸੀ, ਪਰ ਉਸਦਾ ਇਸ ਵਾਰੀ ਘੱਟ ਜਾਣਾ ਇਹ ਦਿਖਾਉਂਦਾ ਹੈ ਕਿ ਇਹ ਰੈੱਡ ਦੇ ਵਿੱਚ ਗਈ ਹੈ। ਪਹਿਲਾਂ ਵੀ ਕਈ ਕੁਆਟਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੈਗੇ ਨੇ, ਕੁਆਟਰ ਜਿਹੜੇ ਪਹਿਲਾਂ ਹੋਏ ਸੀ 2021-22 ਦੇ ਆਸ ਪਾਸ ਜੋ ਜਦੋਂ ਕੋਵਿਡ ਦਾ ਸਮਾਂ ਸੀ, ਫਿਰ ਕਾਫੀ ਗਰੋ ਕੀਤੀ ਇਕੋਨਮੀ, ਫਿਰ ਥੋੜ੍ਹੇ ਫਲੈਟ ਨਜ਼ਰ ਆਏ, ਫਿਰ 2024 ਤੋਂ ਫਿਰ 2.9% ਤੋਂ ਨਾਲ ਕਦੀ 3%, ਕਦੀ 2.8%, ਇੱਥੇ ਕੰਮ ਚੱਲਦਾ ਰਿਹਾ। 2025 ਦੇ ਵਿੱਚ ਜਿਹੜਾ ਦੂਸਰਾ ਕੁਆਟਰ ਸੀਗਾ ਜੀ, ਦੂਸਰੇ ਜਿਹੜੇ ਸੀਗੇ ਜੀ ਅਪ੍ਰੈਲ ਮਈ ਜੂਨ ਮਹੀਨਾ ਸੀਗੇ 2025 ਦੇ, ਉਹਨਾਂ ਵਿੱਚ ਗਰੋਥ ਰੇਟ ਜਿਹੜੀ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਨੈਗੇਟਿਵ ਦੇ ਵਿੱਚ ਗਈ, ਅਤੇ ਉਸ ਤੋਂ ਬਾਅਦ ਫਿਰ ਇੱਕ ਚੰਗਾ ਕੁਆਟਰ ਆਇਆ 1.9% ਦਾ ਪਲੱਸ ਹੋ ਗਿਆ, ਜਿਸ ਦੇ ਨਾਲ ਜੇ ਉਹ ਵੀ ਨੈਗੇਟਿਵ ਵਿੱਚ ਚਲੇ ਜਾਂਦਾ ਤਾਂ ਤਕਨੀਕੀ ਤੌਰ 'ਤੇ ਉਹ ਵੀ ਰਿਸੈਸ਼ਨ ਹੀ ਸੀ। ਫਿਰ ਹੁਣ ਜਿਹੜੇ ਦੋ ਲਗਾਤਾਰ ਆਏ ਨੇ 2025 ਦਾ ਆਖਰੀ ਕੁਆਟਰ ਅਤੇ 2026 ਦਾ ਪਹਿਲਾ ਕੁਆਟਰ, ਇਸ ਨਾਲ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਵਾਲੇ ਟੈਕਨੀਕਲ ਰਿਸੈਸ਼ਨ ਦੇ ਵਿੱਚ ਆ ਚੁੱਕੇ ਨੇ। ਇਸ ਤੋਂ ਪਹਿਲਾਂ ਜੋ ਰਿਸੈਸ਼ਨ ਕੈਨੇਡਾ ਦੇ ਉੱਪਰ ਰਿਹਾ ਟੈਕਨੀਕਲ ਤੌਰ 'ਤੇ ਉਹ ਪੈਂਡੈਮਿਕ ਜਦੋਂ ਕੋਵਿਡ ਸਟਾਰਟ ਹੋਇਆ, ਅਤੇ ਉਸ ਤੋਂ ਪਹਿਲਾਂ ਜਿਹੜਾ ਸੀ 2015 ਦੇ ਵਿੱਚ ਜੋ ਆਇਲ ਸ਼ੌਕ ਸੀ ਉਹਦੇ ਵਿੱਚ ਕੈਨੇਡਾ ਤਕਨੀਕੀ ਤੌਰ 'ਤੇ ਰਿਸੈਸ਼ਨ ਦੇ ਵਿੱਚ ਗਿਆ, ਅਤੇ ਇਸ ਵੇਲੇ ਕੈਨੇਡਾ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਇਹ ਜਿਹੜਾ ਰਿਸੈਸ਼ਨ ਆਇਆ ਅਗਲੇ ਕੁਆਟਰ 'ਤੇ ਬਹੁਤ ਜ਼ਿਆਦਾ ਨਿਗਾਹ ਹੋਵੇਗੀ ਜੇ

ਜਦੋਂ ਜੀਡੀਪੀ ਗਰੋ ਨਹੀਂ ਕਰਦੀ ਤੇ ਫਿਰ ਤਕਨੀਕੀ ਤੌਰ ਤੇ ਕੈਨੇਡਾ ਪੂਰਨ ਤੌਰ ਤੇ ਜਿਹੜਾ ਉਹ ਮਦਵਾੜੇ ਦੇ ਵਿੱਚ ਹੋਵੇਗਾ। ਹੋਰ ਵੀ ਬਹੁਤ ਸਾਰੇ ਦੁਨੀਆਂ ਦੇ ਦੇਸ਼ ਇਸ ਵੇਲੇ ਸਟਰਗਲ ਕਰ ਰਹੇ ਨੇ, ਪਰ 2015 ਦੇ ਵਿੱਚ ਦੋ ਲਗਾਤਾਰ ਕੁਆਟਰ ਆਏ ਸੀਗੇ ਐਨੁਅਲਾਈਜ਼ ਬੇਸਿਸ ਤੇ ਜਿੱਥੇ ਕਿ ਜੀਡੀਪੀ ਇਸ ਤਰ੍ਹਾਂ ਕੁਆਟਰਲੀ ਬੇਸਿਸ ਤੇ ਉਹ ਕੰਟਰੈਕਟ ਹੋਈ ਜਾਂ ਘਟੀ ਸੀਗੀ। ਸੋ ਅਗਾਂਹ ਕੀ ਹੋਵੇਗਾ ਬਹੁਤ ਵੱਡੇ ਸਵਾਲ ਨੇ ਇਹਨਾਂ 'ਤੇ, ਚਰਚਾ ਹੁਣ ਚੱਲਦੀ ਰਹੇਗੀ। ਸੋ ਇਕਨੋਮਿਕ ਹੈਲਥ ਜਿਹੜੀ ਹੈ ਇਸ ਦੇ ਵਿੱਚ ਕੀ ਹੈ ਕਿ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਲੱਗਦਾ ਕਿ ਉਸਦੇ ਉਹ ਜਿਹਨਾਂ ਕਰਕੇ ਸਾਡੀ ਸਾਨੂੰ ਆਰਥਿਕ ਮਦਵਾੜਾ ਨਜ਼ਰ ਆ ਰਿਹਾ। ਇਨਫਲੇਸ਼ਨ ਸਾਡੀ ਅਪ੍ਰੈਲ ਦੇ ਵਿੱਚ 2.8% ਹੋ ਗਈ ਮਹਿੰਗਾਈ ਦੀ ਦਰ, ਅਤੇ ਇਸ ਵਿੱਚ ਵਧੀਆਂ ਹੋਈਆਂ ਚੀਜ਼ਾਂ ਦੀਆਂ ਕੀਮਤਾਂ ਜਿਹਦੇ ਵਿੱਚ ਤੇਲ ਪ੍ਰਮੁੱਖ ਤੌਰ 'ਤੇ ਹੈ ਅਤੇ ਗੈਸਲੀਨ ਹੋਰ ਚੀਜ਼ਾਂ ਨੇ ਹਿੱਟ ਕੀਤਾ ਸਾਰੀਆਂ ਨੇ ਸਾਨੂੰ, ਅਤੇ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਅਤੇ ਮੰਥਲੀ ਜੀਡੀਪੀ ਜਿਹੜੀ ਆ ਉਹ ਜਿਵੇਂ ਪਹਿਲਾਂ ਦੱਸ ਚੁੱਕਾ ਕਿ ਉਹ ਘਟੀ ਹੈ। ਕਨੇਡੀਅਨ ਡਾਲਰ ਜਿਹੜਾ ਉਹਦੀ ਵੈਲਿਊ ਵੀ ਜਿਹੜੀ ਹੈ ਉਸ ਤਰ੍ਹਾਂ ਉਹਨੂੰ ਵੀ ਦੇਖਿਆ ਜਾਂਦਾ, ਅਤੇ ਅਨਇੰਪਲਾਇਮੈਂਟ ਜਿਹੜੀ ਹੈ ਅਪ੍ਰੈਲ ਦੇ ਵਿੱਚ 6.9% ਹੈ, ਅਤੇ ਟੋਰਾਂਟੋ ਸਟਾਕ ਐਕਸਚੇਂਜ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ ਅਤੇ ਓਵਰਨਾਈਟ ਇੰਟਰਸਟ ਜਿਹੜਾ 2.25% 'ਤੇ ਆ। ਸਾਰੀਆਂ ਚੀਜ਼ਾਂ ਨੇ ਇਹਨਾਂ 'ਤੇ ਨਜ਼ਰ ਰੱਖੀ ਜਾਵੇਗੀ, ਪਰ ਕੈਨੇਡਾ ਵਾਲੇ ਕੀ ਅਗਲੇ ਕੁਆਟਰ ਦੇ ਵਿੱਚ ਇਸ ਟ੍ਰੈਂਡ ਨੂੰ ਮੋੜਾ ਪਾ ਸਕਣਗੇ ਇਹ ਸਮਾਂ ਦੱਸੇਗਾ। ਅਤੇ ਅਸੀਂ ਗੱਲ ਕਰਦੇ ਹਾਂ ਕਿ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਕੀ ਕਹਿੰਦੇ ਨੇ ਇਸ ਮੁੱਦੇ 'ਤੇ। ਪੋਲੀਐਵ ਕਹਿੰਦੇ ਨੇ ਕਿ ਰਿਸੈਸ਼ਨ ਦੇ ਵਿੱਚ ਕੈਨੇਡਾ ਦਾ ਜਾਣਾ ਮਾਰਕ ਕਾਰਨੀ ਦੀਆਂ ਗਲਤ ਨੀਤੀਆਂ ਹੈਗੀਆਂ ਨੇ, ਇਹਦੀਆਂ ਪੋਲਿਸੀਜ਼ ਕਰਕੇ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਇਕੋਨਮੀ ਜਿਹੜੀ ਇਹ ਦੂਸਰੇ ਜਿਹੜੀ ਜਿਹੜੀ ਹੈ ਲਗਾਤਾਰ ਦੂਸਰੇ ਕੁਆਟਰ ਦੇ ਵਿੱਚ ਜਿਹੜੀ ਕੰਟਰੈਕਟ ਹੋਈ ਹੈ ਅਤੇ ਇਹਨੂੰ ਟੈਕਨੀਕਲ ਰਿਸੈਸ਼ਨ ਮੰਨਿਆ ਜਾ ਸਕਦਾ। ਅਤੇ ਪੋਲੀਐਵ ਕਹਿੰਦੇ ਨੇ ਕਿ ਕੁਛ ਚੀਜ਼ਾਂ ਦੇ ਬਾਰੇ ਕੁਛ ਵੀ ਟੈਕਨੀਕਲ ਹੁੰਦਾ ਟੈਕਨੀਕਲ ਨਹੀਂ ਹੁੰਦਾ, ਜਿਹਦੇ ਵਿੱਚ ਮੋਰਗੇਜ ਦਾ ਵਧਣਾ, ਮੋਰਗੇਜ ਦੀਆਂ ਜਿਸ ਤਰ੍ਹਾਂ ਪੇਮੈਂਟ ਉੱਚੀਆਂ ਹੋ ਜਾਣੀਆਂ, ਡਿਲੀਕੁਐਂਸੀ ਜਿਹੜੀ ਆ ਉਹਦਾ ਵਧਣਾ, ਜਿਹੜਾ ਮੋਰਗੇਜ ਡਿਲੀਕੁਐਂਸੀ ਦਾ ਵਧਣਾ, ਪੇਮੈਂਟ ਦਾ ਨਹੀਂ ਜੀ, ਮੋਰਗੇਜ ਭਾਵ ਕੇ ਲੋਕ ਡਿਫਾਲਟਰ ਬਣ ਰਹੇ ਨੇ ਇਹਨਾਂ ਚੀਜ਼ਾਂ ਦਾ, ਅਤੇ ਫੂਡ ਬੈਂਕ ਯੂਜਿਸ ਦਾ ਵਧਣਾ, ਅਤੇ 5 ਕੁਆਟਰ ਜਿਹੜੇ ਨੇ ਬਿਜ਼ਨਸ ਇਨਵੈਸਟਮੈਂਟ ਜਿਹੜੀ ਆ ਉਸਦਾ 5 ਕੁਆਟਰਸ ਆਫ ਜਿਹੜਾ ਘਟਣਾ ਉਹ ਵੀ ਚੰਗਾ ਨਹੀਂ ਹੈ। ਅਤੇ ਇਹਨਾਂ ਚੀਜ਼ਾਂ ਨੂੰ ਅਸੀਂ ਰਿਸੈਸ਼ਨ ਦਾ ਹਿੱਸਾ ਤਾਂ ਮੰਨ ਸਕਦੇ ਹਾਂ, ਪਰ ਇਹਦੇ ਬਾਰੇ ਜਿਹੜਾ ਹੈ ਕਿ ਟੈਕਨੀਕਲ ਇਹਦੇ ਬਾਰੇ ਕੁਛ ਨਹੀਂ ਇਹ ਸਾਹਮਣੇ ਨਜ਼ਰ ਆ ਰਿਹਾ। ਵਿੱਤ ਮੰਤਰੀ ਫ੍ਰੈਂਕੋ ਫਿਲੀਪੀ ਸ਼ੈਂਪੇਨ ਕਹਿੰਦੇ ਨੇ ਕਿ ਕੈਨੇਡੀਅਨ ਇਕੋਨਮੀ ਜਿਹੜੀ ਹੈ ਉਹਦੇ ਲਈ ਅਸੀਂ ਆਸਵੰਦ ਹਾਂ ਅਤੇ ਇਹ ਵਾਪਸ ਮੁੜੇਗੀ। ਐਨਰਜੀ ਅਤੇ ਨੈਚੁਰਲ ਰਿਸੋਰਸਿਸ ਮਿਨਿਸਟਰ ਟਿਮ ਹੋਇਸਨ ਕਹਿੰਦੇ ਨੇ ਕਿ ਅਸੀਂ ਨਵੇਂ ਨਿਊਕਲੀਅਰ ਵਿੰਡ ਮਾਈਨਿੰਗ ਅਤੇ ਨੈਚੁਰਲ ਗੈਸ ਦੇ ਪ੍ਰੋਜੈਕਟ ਜਿਹੜੇ ਨੇ ਉਹਨਾਂ 'ਤੇ ਧਿਆਨ ਕਰ ਰਹੇ ਹਾਂ ਤਾਂ ਕਿ ਸਾਡੀ ਇਕਨੋਮਿਕ ਗਰੋਥ ਜਿਹੜੀ ਹੈ ਉਹ ਹੋ ਸਕੇ। ਸਟੈਟਸਕੈਨ ਨੇ ਬੇਲਨੀ ਜਿਹੜਾ ਬਲੀਵ ਕੀਤਾ ਬਲੇਮ ਕੀਤਾ ਕਿ ਜਿਹੜੇ ਸੋਰਸ ਐਕਸਟ੍ਰੈਕਸ਼ਨ ਇੰਡਸਟਰੀ ਜਿਹੜੀ ਅਤੇ ਕੰਸਟਰਕਸ਼ਨ ਐਕਟੀਵਿਟੀ ਜਿਹੜੀ ਆ ਉਹਦੇ ਵਿੱਚ ਡਿਕਲਾਈਨ ਆਉਣ ਕਰਕੇ ਬਹੁਤਾ ਕੁਛ ਹੋਇਆ, ਲੇਕਿਨ ਪੀਅਰ ਪੋਲੀਐਵ ਕਹਿੰਦੇ ਨੇ ਕਿ ਜ਼ਿੰਮੇਵਾਰ ਇਸ ਲਈ ਮਾਰਕ ਕਾਰਨੀ ਦੀਆਂ ਨੀਤੀਆਂ ਨੇ। ਸਰਕਾਰ ਕੀ ਕਹਿੰਦੀ ਹੈ ਅਤੇ ਕੀ ਜਵਾਬ ਦਿੰਦੀ ਹੈ ਇਹਨਾਂ ਗੱਲਾਂ ਦਾ ਇਹ ਸਮਾਂ ਦੱਸੇਗਾ ਜੀ। ਕੈਨੇਡਾ ਦੀ ਜੋ ਸੰਸਥਾ ਹੈ ਦ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ, ਉਹਨਾਂ ਨੇ ਇੱਕ ਰਿਪੋਰਟ ਜਿਹੜੀ ਹੈ ਜਿਸ ਵਿੱਚ ਮਿਊਂਸਪਲ ਲੈਵਲ 'ਤੇ ਰੈਗੂਲੇਸ਼ਨ 'ਤੇ ਅਤੇ ਹੋਰ ਕਈ ਫੈਕਟਰ 'ਤੇ ਜੀਓਗ੍ਰਾਫੀ ਡੈਮੋਗ੍ਰਾਫਿਕ 'ਤੇ ਉਹਨਾਂ ਨੇ ਜਿਹੜੇ ਕਿਹਾ ਕਿ ਐਕਸੈਸਿਵ ਰੈਗੂਲੇਸ਼ਨ ਜਿਹੜੀ ਹੈ ਉਹਨਾਂ 'ਤੇ ਬਲੇਮ ਕੀਤਾ ਕਿ ਇਹਦੇ ਲਈ ਉਹ ਕਹਿੰਦੇ ਨੇ ਕਿ ਕੁਛ ਰਿਸਟ੍ਰਿਕਸ਼ਨ ਹੈਗੀਆਂ ਨੇ USA ਦੇ ਵਿੱਚ ਜ਼ੋਨਿੰਗ 'ਤੇ, ਅਮਰੀਕਾ ਦੇ ਵਿੱਚ ਇੰਨੀਆਂ ਨਹੀਂ ਅਤੇ ਯੂਜ਼ ਆਫ ਲੈਂਡ ਦੀਆਂ, ਜਦਕਿ ਕੈਨੇਡੀਅਨ ਮਿਊਂਸਪੈਲਿਟੀ ਦੇ ਵਿੱਚ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਾਂ ਨੇ ਜਿਹਦੇ ਕਰਕੇ ਸਪਲਾਈ ਆਫ ਹੋਮਸ ਜਿਹੜੀ ਆ ਉਹ ਉਹਨਾਂ ਦੇ ਵਿੱਚ ਰੁਕਾਵਟ ਆਉਂਦੀ ਹੈ। ਘਰ ਬਣਨ ਦੇ ਵਿੱਚ ਜਿਹੜਾ ਲੋਕ ਉਸਾਰੀ ਕਰਦੇ ਨੇ ਉਹਦੇ ਵਿੱਚ ਰੁਕਾਵਟ ਆਉਂਦੀ, ਕਿਉਂਕਿ ਬਹੁਤ ਜ਼ਿਆਦਾ ਕਾਨੂੰਨ ਜਿਹੜੇ ਨੇ ਇਸ ਦੇ ਵਿੱਚ ਵਾੜੇ ਹੋਏ ਨੇ। ਅਤੇ ਇਸ ਕਰਕੇ ਅਸੀਂ ਜੇ ਅਗਰ ਅਮਰੀਕਾ ਦੇ ਬਰਾਬਰ ਚੱਲਦੇ ਤਾਂ ਅਸੀਂ 10% ਘਰਾਂ ਦੀਆਂ ਕੀਮਤਾਂ ਨੂੰ ਹੋਰ ਥੱਲੇ ਲਿਆ ਸਕਦੇ ਸੀ, ਅਤੇ ਕੈਨੇਡਾ ਦਾ ਹਾਊਸਿੰਗ ਸਟਾਕ ਜਿਹੜਾ 30% ਜ਼ਿਆਦਾ ਹੋ ਸਕਦਾ ਸੀ, ਜਿਸ ਨਾਲ ਆਲਰੇਡੀ ਕੀਮਤਾਂ ਥੱਲੇ ਹੋਣੀਆਂ ਸੀ। ਸੋ ਰਿਸਟ੍ਰਿਕਸ਼ਨ ਜਿਹੜੀ ਜ਼ੋਨਿੰਗ 'ਤੇ ਆ ਸਿਟੀ ਦੇ ਹਿਸਾਬ ਨਾਲ ਹੈ ਹਰ ਜਗ੍ਹਾ, ਅਤੇ ਬਹੁਤ ਸਖਤ ਮੰਨੀ ਜਾਂਦੀ ਵੈਸੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਾਂ। ਸੋ ਇਹ ਜਿਹੜੀ CMSE ਦੇ ਚੀਫ ਇਕੋਨੋਮਿਸਟ ਨੇ ਮੈਥਿਊ ਲਿਬੈਰਿਜ, ਉਹਨਾਂ ਨੇ ਲਿਖਿਆ ਕਿ ਕੁਛ ਹੋਰ ਫੈਕਟਰ ਵੀ ਹੈਗੇ ਨੇ ਜਿਸ ਕਾਰਨ ਕੈਨੇਡਾ ਵਿੱਚ ਹਾਊਸਿੰਗ ਸਪਲਾਈ ਜਿਹੜੀ ਹੈ ਘਟੀ ਹੈ। ਅਤੇ ਪਹਿਲਾ ਕਾਰਨ ਜਿਹੜਾ ਹੈ ਕਿ ਵੈਨਕੂਵਰ ਅਤੇ ਮੌਂਟਰੀਅਲ ਦੇ ਵਿੱਚ ਪਹਾੜ ਨੇ, ਪਾਣੀਆਂ ਦੇ ਰਸਤੇ ਨੇ, ਜੋ ਕਿ ਨਵੇਂ ਘਰਾਂ ਦੀ ਉਸਾਰੀ ਵਾਸਤੇ
ਨੈਚੁਰਲ ਬੈਰੀਅਰ।

0: ਇਹ ਹੁਣ ਦੇਖਿਆ ਜਾ ਰਿਹਾ ਕਿ ਸੋ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਘਟੀ ਹੈ ਤੇ ਪਾਪੂਲੇਸ਼ਨ ਘਟਣ ਦੇ ਨਾਲ ਜ਼ਾਹਰਾ ਤੌਰ ਤੇ ਬਹੁਤ ਸਾਰੀ ਇਸ ਦੀ ਡਿਮਾਂਡ ਵੀ ਘਟਣ ਦੀ ਸੰਭਾਵਨਾ ਹਾਲਾਂਕਿ ਇਹ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਹੋਮ ਬਾਇਰ ਜਿਹੜੇ ਨੇ ਇਸ ਵੇਲੇ ਉਹ ਆਰਾਮ ਨਾਲ ਬੈਠੇ ਹੋਏ ਨੇ ਤੇ ਉਹ ਉਹਨਾਂ ਵੱਲੋਂ ਕੋਈ ਜਿਹੜਾ ਹਲਚਲ ਨਹੀਂ ਕੀਤੀ ਜਾ ਰਹੀ ਤੇ ਉਹ ਉਡੀਕ ਰਹੇ ਨੇ ਕਿ ਇਸ ਚੀਜ਼ ਵੇਟ ਕੀਤੀ ਜਾਵੇ ਕਿ ਘਰ ਜਿਹੜੇ ਨੇ ਕਦੋਂ ਅਫੋਰਡੇਬਲ ਹੁੰਦੇ ਨੇ ਤੇ ਫਿਰ ਅਸੀਂ ਇਸ ਪਾਸੇ ਵੱਲ ਨੂੰ ਕਦਮ ਪੁੱਟੀਏ। ਦੂਸਰੇ ਪਾਸੇ ਕੈਨੇਡਾ ਦੇ ਵਿੱਚ ਸਰਕਾਰ ਦੇ ਜਿਹੜੇ ਵੱਖਰੇ ਵੱਖਰੇ ਲੈਵਲ ਨੇ ਫੈਡਰਲ ਪ੍ਰੋਵਿੰਸ਼ੀਅਲ ਤੇ ਜਿਹੜੇ ਸ਼ਹਿਰ ਦੇ ਮਿਊਨਸਪੈਲਿਟੀਜ਼ ਵਗੈਰਾ ਹੈਗੀਆਂ ਨੇ ਜੋ ਇਹਨਾਂ ਸਾਰਿਆਂ ਨੇ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਕੁਛ ਨਾ ਕੁਛ ਕੀਤਾ ਤੇ ਕਰਨ ਦੀ ਕੋਸ਼ਿਸ਼ ਦੀਆਂ ਗੱਲਾਂ ਜਿਹੜੀਆਂ ਨੇ ਤੇ ਘੱਟੋ ਘੱਟ ਸਾਡੇ ਸਾਹਮਣੇ ਜ਼ਰੂਰ ਹੋਈਆਂ ਨੇ ਨਾ। ਪਿਛਲੀ ਇਲੈਕਸ਼ਨ ਕੰਪੇਨ ਦੇ ਵਿੱਚ ਲਿਬਰਲ ਨੇ ਪ੍ਰੋਮਿਸ ਕੀਤਾ ਸੀ ਕਿ 5 ਲੱਖ ਨਵੇਂ ਘਰ ਜਿਹੜੇ ਨੇ ਉਹ ਅਗਲੇ 10 ਸਾਲਾਂ ਦੇ ਵਿੱਚ ਹਰ ਸਾਲ ਬਣਾਏ ਜਾਣਗੇ ਤੇ ਫੰਡਸ ਵਗੈਰਾ ਵੀ ਬਿਲਡ ਕਮਿਊਨਿਟੀ ਸਟਰੋਂਗ ਫੰਡ ਜਿਹੜਾ ਹੈ ਇਸ ਤਰ੍ਹਾਂ ਦਾ ਜਾਰੀ ਕਰਨ ਦੀ ਗੱਲ ਕੀਤੀ ਹੈ। ਸੂਬਾਈ ਸਰਕਾਰਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਸੋ ਫੰਡਸ ਵਗੈਰਾ ਦਿੱਤੇ ਗਏ ਨੇ ਤੇ ਕੀ ਅਜੇ ਹਾਊਸਿੰਗ ਦੀ ਸਮੱਸਿਆ ਇਹ ਹੈ ਸਾਡੇ ਕੈਨੇਡਾ ਦੇ ਵਿੱਚ ਤੇ ਕੀ ਸਰਕਾਰ ਜਾਂ CMHC ਘਰਾਂ ਦੀ ਕੀਮਤ ਨੂੰ ਹੋਰ ਥੱਲੇ ਲਿਆਉਣਾ ਚਾਹੁੰਦੀ ਹੈ ਤੇ ਇਸ ਨਾਲ ਜੋ ਸਥਿਤੀ ਹੈ ਉਹ ਕਿਹੋ ਜਿਹੀ ਹੋਵੇਗੀ ਇਨਵੈਸਟਰ ਦੇ ਮਨਾਂ ਦੇ ਵਿੱਚ ਤੇ ਹੋਰਨਾਂ ਲੋਕਾਂ ਦੇ ਮਨਾਂ ਦੇ ਵਿੱਚ ਅਗਰ ਸਰਕਾਰ ਇਸ ਪਾਸੇ ਵੱਲੋਂ ਸੋਚਦੀ ਹੈ ਕਿ ਘਰਾਂ ਦੀ ਕੀਮਤ ਹੋਰ ਜ਼ਿਆਦਾ ਡਿੱਗਣੀ ਚਾਹੀਦੀ ਹੈ। ਬੜੀ ਅਜੀਬੋ ਗਰੀਬ ਜਿਹੜੀ ਹੈ ਜੀ ਉਹ ਸਥਿਤੀ ਹੈ। ਇੱਕ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਤੇ ਬਾਕੀ ਮੁੱਦਿਆਂ ਤੇ ਚਰਚਾ ਕਰਾਂਗੇ ਬਾਕੀ ਦੀਆਂ ਖ਼ਬਰਾਂ ਤੇ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵਰਾਇਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ।

0: ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
3: ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਅਲਬਰਟਾ ਵਿੱਚ ਟਰੱਕਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਨ ਵਾਲੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰੀ। ਮਾਨਸ ਪਹੁਜਾ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਵਾਂਗੇ। ਫੋਨ 587-832-1208 5878-32-1208। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਵੀ ਸਰਕਾਰ ਨੂੰ ਭੇਜੇਗੀ। ਫੋਨ ਨੰਬਰ ਹੈ 825-760-983 8257600983 YYC ਹੋਮ ਕੇਅਰ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਇਹ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿੱਲਸ ਦੇ ਉੱਪਰ। ਇੱਥੋਂ ਤੁਸੀਂ ਗੁੱਡ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-7757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪਾਂਸਰ ਹਨ, ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ। ਬਹੁਤ ਹੀ ਭਰੋਸੇਯੋਗ ਸੇਵਾਵਾਂ, ਚੰਗੀ ਸਲਾਹ ਲੈਣ ਵਾਸਤੇ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਨੂੰ ਤੁਸੀਂ 403-400-4350 ਤੇ ਸੰਪਰਕ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ, ਵੈਜ ਨਾਨ ਵੈਜ ਫੂਡ, ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹਿੰਦਾ ਤੇ ਇੱਥੇ ਤੁਸੀਂ ਕਦੇ ਵੀ ਜਾ ਕੇ ਬੈਠ ਕੇ ਖਾ ਸਕਦੇ ਹੋ ਜਾਂ ਆਰਡਰ

ਸਮਿਥ ਕਹਿ ਚੁੱਕੇ ਨੇ ਕਿ ਅਕਤੂਬਰ 19 ਨੂੰ ਅਲਬਰਟਾ ਵਾਸੀਆਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਅਤੇ 10 ਸਵਾਲ ਹੋਣਗੇ ਜਿਨ੍ਹਾਂ ਵਿੱਚੋਂ ਇਹ ਜਿਹੜਾ ਹੈ ਪਹਿਲਾ ਸਵਾਲ ਹੋਵੇਗਾ ਅਤੇ ਇਲੈਕਸ਼ਨਜ਼ ਅਲਬਰਟਾ ਵਾਲੇ ਕਹਿੰਦੇ ਨੇ ਕਿ ਇਹ ਹਰ ਸਵਾਲ ਜਿਹੜਾ ਹੈ ਇਸਦਾ ਆਪਣਾ ਕਲਰ ਕੋਡਡ ਬੈਲਟ ਹੋਵੇਗਾ ਅਤੇ 34 ਮਿਲੀਅਨ ਬੈਲਟ ਸ਼ੀਟਾਂ ਜਿਹੜੀਆਂ ਨੇ ਜੀ ਉਹ ਸਰਕਾਰ ਤਿਆਰ ਕਰ ਰਹੀ ਹੈ 34 ਮਿਲੀਅਨ ਬੈਲਟ ਸ਼ੀਟਾਂ ਜਿਹੜੀਆਂ ਨੇ ਤਿਆਰ ਕਰ ਰਹੀਆਂ ਸੋ ਅਲਬਰਟਾ ਸਰਕਾਰ ਨੇ ਤਿਆਰੀ ਰੈਫਰੈਂਡਮ ਕਰਵਾਉਣ ਲਈ ਸ਼ੁਰੂ ਕਰ ਦਿੱਤੀ ਹੈ ਇੱਕ ਖਬਰ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਟੋਰੋਂਟੋ ਦੇ ਇੱਕ ਕਲੀਨਿਕ ਦੇ ਵਿੱਚ ਪਲਾਸਟਿਕ ਸਰਜਰੀ ਕਰਨ ਵਾਲੇ ਇੱਕ ਡਾਕਟਰ ਨੂੰ 22.5 ਮਿਲੀਅਨ ਪੇ ਕਰਨ ਦਾ ਹੁਕਮ ਸੁਣਾਇਆ ਗਿਆ ਅਦਾਲਤ ਦੇ ਵਿੱਚ ਕੇਸ ਸੀ ਇਸ ਪਲਾਸਟਿਕ ਸਰਜਨ 'ਤੇ ਇਹ ਦੋਸ਼ ਹੈ ਕਿ ਇਸ ਦੇ ਕੈਮਰੇ ਲੱਗੇ ਹੋਏ ਸੀ ਕਲੀਨਿਕਾਂ ਦੇ ਵਿੱਚ ਸਰਵੇਲੈਂਸ ਕੈਮਰੇ ਅਤੇ ਇਹ ਪਲਾਸਟਿਕ ਸਰਜਰੀ ਕਰਦਾ ਕਰਦਾ ਲੋਕਾਂ ਦੀਆਂ ਵੀਡੀਓ ਰਿਕਾਰਡ ਕਰਦਾ ਰਿਹਾ ਜੱਜ ਨੇ ਪਾਇਆ ਕਿ ਡਾਕਟਰ ਮਾਰਟਿਨ ਜੁਗਨਬਰਗ ਜੋ ਕਿ ਜਿਸ ਨੂੰ ਆਨਲਾਈਨ ਡਾਕਟਰ 6i X ਵਜੋਂ ਕਿਹਾ ਜਾਂਦਾ ਹੈ ਜਾਣਿਆ ਜਾਂਦਾ ਹੈ ਉਸਨੇ ਪੇਸ਼ੈਂਟਸ ਦੀ ਪ੍ਰਾਈਵੇਸੀ ਭੰਗ ਕੀਤੀ ਕਿ 2 ਦਰਜਨ ਤੋਂ ਆਪਣੇ ਵੱਧ ਕੈਮਰੇ ਲਾਏ ਟੋਰੋਂਟੋ ਦੇ ਕੋਸਮੈਟਿਕ ਸਰਜਰੀ ਇੰਸਟੀਚਿਊਟ ਦੇ ਵਿੱਚ ਔਰ ਜੋ ਕਿ ਜਿਹੜਾ ਕਿ ਫੇਅਰਮਾਉਂਟ ਰੋਇਲ ਯਾਰਕ ਹੋਟਲ ਦੇ ਵਿੱਚ ਹੈ ਅਤੇ ਇਹਦੇ ਵਿੱਚ ਕਈ ਬਹੁਤ ਪ੍ਰਾਈਵੇਟ ਪਲੇਸਿਸ 'ਤੇ ਵੀ ਕੈਮਰੇ ਲਾਏ ਹੋਏ ਸੀ ਅਤੇ ਇਸ ਡਾਕਟਰ ਨੇ ਬਿਲਕੁਲ ਲੋਕਾਂ ਦੀ ਪ੍ਰਾਈਵੇਸੀ ਦੀ ਪਰਵਾਹ ਨਹੀਂ ਕੀਤੀ ਇਹ ਲਾਸੂਟ ਫਾਈਲ ਕੀਤਾ ਗਿਆ ਸੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਸ ਵਿੱਚ ਦੇਖਿਆ ਗਿਆ ਸੀ ਕਿ ਐਗਜ਼ਾਮੀਨੇਸ਼ਨ ਰੂਮ ਦੇ ਵਿੱਚ ਕਲੀਨਿਕ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਅਤੇ ਉਸ ਤੋਂ ਬਾਅਦ ਕੁਛ ਹੋਰ ਡਿਵਾਈਸਿਸ ਜਿਹੜੀਆਂ ਸੀ ਸੀਲਿੰਗ ਦੇ ਵਿੱਚ ਦੇਖੀਆਂ ਗਈਆਂ ਅਤੇ ਕੁਛ ਜਿਹੜੇ ਸ਼ਿਕਾਇਤਕਰਤਾ ਸੀ ਉਹਨਾਂ ਨੇ ਇਹ ਦੱਸਿਆ ਕਿ ਡਾਕਟਰ ਦੀ ਕਲੀਨਿਕ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਕੰਮ ਵਾਸਤੇ ਪਲਾਸਟਿਕ ਸਰਜਰੀ ਵਾਸਤੇ ਗਏ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਸੀਗੀਆਂ ਜੀ ਅਤੇ ਉਹਨਾਂ ਦੀਆਂ ਇੱਕ ਕਿਸਮ ਦੀਆਂ ਨਿਗਨ ਅਵਸਥਾ ਦੇ ਵਿੱਚ ਤਸਵੀਰਾਂ ਇਹ ਡਾਕਟਰ ਜਿਹੜਾ ਸੀ ਰਿਕਾਰਡ ਕਰਦਾ ਰਿਹਾ ਕੈਮਰਿਆਂ ਦੇ ਵਿੱਚ ਅਤੇ ਲਾਸੂਟ ਫਾਈਲ ਕਰਨ ਤੋਂ ਬਾਅਦ ਕੁਛ ਪੇਸ਼ੈਂਟਸ ਜਿਹੜੇ ਸੀ ਉਹ ਹੋਰ ਆ ਗਏ ਅਤੇ ਜੱਜ ਦੇ ਇਹਨਾਂ ਦੀ ਸਾਰਿਆਂ ਦੀ ਗੱਲ ਮੰਨੀ ਅਤੇ ਇਸ ਐਲੀਗੇਸ਼ਨ ਦੇ ਚੱਲਦਿਆਂ ਇਹ ਮੰਨਿਆ ਗਿਆ ਕਿ ਇਸ ਨੂੰ ਹੁਣ ਡਾਕਟਰ ਨੂੰ $22 ਮਿਲੀਅਨ ਜਿਹੜੇ ਹਨ ਇਹ ਸ਼ਿਕਾਇਤਕਰਤਾਵਾਂ ਨੂੰ ਦੇਣੇ ਪੈਣਗੇ ਅਤੇ ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਹੈ ਜਿਹੜੇ ਨੇ 22.5 ਮਿਲੀਅਨ ਜਿਹੜਾ ਉਹਦੇ ਵਿੱਚੋਂ 21.5 ਮਿਲੀਅਨ ਜਿਹੜੇ ਡੈਮੇਜਸ ਨੇ ਅਤੇ 5 ਮਿਲੀਅਨ ਜਿਹੜੇ ਪਿਊਨਿਟਿਵ ਡੈਮੇਜ 1 ਮਿਲੀਅਨ ਜਿਹੜਾ ਹੈ ਪਿਊਨਿਟਿਵ ਜਿਹੜਾ ਉਹਦਾ ਚਾਰਜਿਸ ਨੇ ਅਤੇ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨਸ ਨੇ ਇਹ ਕੈਮਰੇ ਡਿਸੇਬਲ ਕਰ ਦਿੱਤੇ ਨੇ ਅਤੇ ਕੋਰਟ ਕੇਸ ਜਦੋਂ ਦਾ ਸ਼ੁਰੂ ਹੋਇਆ ਜੀ ਅੱਗੇ ਕੀ ਬਣੇਗਾ ਇਹਦੇ ਬਾਰੇ ਇਨਫੋਰਮੇਸ਼ਨ ਅਜੇ ਤੱਕ ਨਹੀਂ ਹੈ ਜੀ ਡੋਨਲਡ ਟਰੰਪ ਦੇ ਸਾਬਕਾ ਅਟਾਰਨੀ ਜਨਰਲ ਪੈਮ ਬੌਂਡੀ ਜਿਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਟਾਰਨੀ ਜਨਰਲ ਅਤੇ ਕੁਛ ਦਿਨ ਪਹਿਲਾਂ ਬਲਕਿ 2-4 ਦਿਨ ਹੀ ਪਹਿਲਾਂ ਉਹਨਾਂ ਨੇ ਐਲਾਨ ਕਰਕੇ ਦੱਸਿਆ ਸੀ ਕਿ ਉਹ ਥਾਇਰਾਇਡ ਕੈਂਸਰ ਤੋਂ ਪੀੜਿਤ ਨੇ ਇਸ ਵੇਲੇ ਉਹਨਾਂ ਦੀ US ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਪੇਸ਼ੀ ਹੋ ਰਹੀ ਹੈ ਜੀ ਅਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਓਥ ਦੇ ਥੱਲੇ ਨਹੀਂ ਹੈ ਅਤੇ ਉਹਨਾਂ ਨੂੰ ਹੀਅਰਿੰਗ ਜਿਹੜੀ ਹੈ ਉੱਥੇ ਚੱਲ ਰਹੀ ਹੈ ਜਸਟਿਸ ਡਿਪਾਰਟਮੈਂਟ ਉਹ ਹੈਂਡਲ ਕਰ ਰਿਹਾ ਜੈਫਰੀ ਐਪਸਟੀਨ ਕੇਸ ਦੇ ਵਿੱਚ ਸੋ ਕੈਪੀਟਲ ਹਿੱਲ 'ਤੇ ਉਹ ਇਸ ਵਾਸਤੇ ਪਹੁੰਚੇ ਨੇ ਅਤੇ ਡਿਫਾਇੰਟ ਸੀ ਅਤੇ ਜਿਹੜੇ ਸੀ ਅਤੇ ਉਸ ਦੇ ਵਿੱਚ ਅਨਕਲੀਅਰ ਨਹੀਂ ਹੈ ਕਿ ਉਹਨਾਂ ਦੀ ਅਪਰੋਚ ਹੁਣ ਕੀ ਹੈ ਅਤੇ ਕਿਵੇਂ ਉਹ ਜਸਟਿਸ ਡਿਪਾਰਟਮੈਂਟ ਦੇ ਕਿਉਂਕਿ ਲਾਸਟ ਟਾਈਮ ਜਦੋਂ ਆਏ ਸੀਗੇ ਅਤੇ ਉਹ ਕੁਛ ਹੋਰ ਸੀਗੀ ਅਤੇ ਇਸ ਵੇਲੇ ਉਹ ਕੀ ਕਰਨਗੇ ਅਤੇ ਪੈਮ ਬੌਂਡੀ ਜੋ ਕਿ ਆਪਣਾ ਇਹ ਵੀ ਕਹਿ ਚੁੱਕੇ ਨੇ ਕਿ ਉਹ ਬਿਮਾਰ ਨੇ ਅਤੇ ਹੁਣ ਉਹ ਕਿਸ ਤਰ੍ਹਾਂ ਦੀ ਇੱਥੇ ਗਵਾਹੀ ਦਿੰਦੇ ਨੇ ਜਾਂ ਕਿਸ ਤਰ੍ਹਾਂ ਦੀ ਗੱਲ ਕਰਦੇ ਨੇ ਜੈਫਰੀ ਐਪਸਟੀਨ ਕੇਸ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਫਸਣ ਦਾ ਖਦਸ਼ਾ ਹੈ ਅਤੇ ਬਹੁਤੀ ਗੱਲ ਕਲੀਅਰ ਨਹੀਂ ਹੋ ਰਹੀ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਹੈ ਕਿ USA ਦੇ ਵਿੱਚ ਇਹਨਾਂ ਫਾਈਲਾਂ ਨੂੰ ਬਹੁਤਾ ਕਰਕੇ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਗੱਲ USA ਦੀ ਚੱਲੀ ਹੈ ਅਤੇ ਸਟੈਟਿਸਟਿਕਸ ਕੈਨੇਡਾ ਜੋ ਸਰਕਾਰੀ ਅੰਕੜਾ ਵਿਭਾਗ ਹੈ ਜੀ ਸਟੈਟਸਕੈਨ ਉਹਨਾਂ ਵੱਲੋਂ ਕਿਹਾ ਗਿਆ ਕਿ ਕੈਨੇਡੀਅਨ ਜਿਹੜੇ ਨੇ ਉਹ ਅਮਰੀਕਾ ਨੂੰ ਜਾਣਾ ਕਾਫੀ ਘੱਟ ਚੁੱਕੇ ਨੇ ਅਤੇ ਲਾਸਟ ਜਿਹੜੇ ਆਖਰੀ 3 ਮਹੀਨੇ ਸੀਗੇ ਜੀ 2025 ਦੇ ਕੈਨੇਡੀਅਨ ਜਿਹੜੇ ਸੀ ਉਹਨਾਂ ਨੇ 8.7 ਮਿਲੀਅਨ ਟ੍ਰਿਪ ਅਬਰੋਡ ਲਾਏ ਦੂਸਰੇ ਮੁਲਕਾਂ ਨੂੰ 87 ਲੱਖ ਟ੍ਰਿਪ ਲਾਏ
ਜੋ ਕਿ

2024 ਦੇ ਨਾਲੋਂ 13% ਘੱਟ ਹੈ, ਜੋ ਕਿ ਇਹਦੇ ਵਿੱਚ ਇਹ ਜਿਹੜਾ ਨੈਸ਼ਨਲ ਟਰੈਵਲ ਸਰਵੇ ਐਂਡ ਵਿਜ਼ਟਰ ਟਰੈਵਲ ਸਰਵੇ ਦੇ ਵਿੱਚੋਂ ਜਿਹੜੇ ਅੰਕੜੇ ਆਏ ਨੇ। ਪਰ ਦ ਡਰੋਪ ਜਿਹੜੀ ਹੈ ਜੀ ਇਹਦੇ ਵਿੱਚ USA ਦੇ ਨਾਲੋਂ ਹੋਰ ਕਿਤੇ ਲਈ ਵੀ ਕਲੀਅਰ ਨਹੀਂ ਸੀ, ਮਤਲਬ USA ਜਿਹੜਾ ਪ੍ਰਮੁੱਖ ਤੌਰ 'ਤੇ ਸਾਹਮਣੇ ਆਉਂਦਾ ਕਿ ਲੋਕ ਜਾਣਾ ਘਟੇ ਨੇ। 2025 ਦੇ ਪਹਿਲੇ ਕੁਆਟਰ ਤੋਂ ਸ਼ੁਰੂ ਹੋ ਕੇ ਪਿਛਲੇ ਜਿਹੜਾ 2025 ਦੇ ਪਹਿਲੇ 3 ਮਹੀਨੇ ਸੀ, ਪਹਿਲਾ ਮੇਜਰ ਹੋਲੀਡੇ ਸੀਜ਼ਨ ਹੈ ਟ੍ਰੇਡ ਵਾਰ ਜਦੋਂ ਤੋਂ ਸ਼ੁਰੂ ਹੋਈ ਹੈ, ਅਤੇ ਕੈਨੇਡੀਅਨ ਨੇ 5.4 ਮਿਲੀਅਨ ਟ੍ਰਿਪ USA ਨੂੰ ਲਾਏ, ਜੋ ਕਿ 2024 ਦੇ ਨਾਲੋਂ ਉਹ 25% ਘੱਟ ਸੀ। ਅਤੇ ਫਿਰ ਹੌਲੀ ਹੌਲੀ ਸਮਾਂ ਪਾ ਕੇ ਹੋਰ ਘੱਟਦੇ ਗਏ ਸੀ ਅਤੇ ਪੈਸੇ ਵੀ ਘੱਟ ਖਰਚੇ ਨੇ। ਅਕਤੂਬਰ ਅਤੇ ਦਸੰਬਰ 2025 ਦੇ ਵਿੱਚ ਕੈਨੇਡਾ ਵਾਲਿਆਂ ਨੇ ਅਮਰੀਕਾ ਦੇ ਵਿੱਚ 4 ਬਿਲੀਅਨ ਖਰਚੇ, ਜੋ ਕਿ 2024 ਨਾਲੋਂ 16% ਘੱਟ ਸੀ। ਸੋ ਕੈਨੇਡੀਅਨਾਂ ਦਾ ਲਗਾਤਾਰ ਮੋਹ ਭੰਗ ਹੈ USA ਦੇ ਨਾਲ, ਅਤੇ 2025 ਦੇ ਵਿੱਚ ਕੈਨੇਡਾ ਵਾਲਿਆਂ ਨੇ ਜ਼ਿਆਦਾ ਜਿਹੜਾ ਹੈ ਜੀ ਉਹ ਵਿੱਚੇ ਹੀ ਕੈਨੇਡਾ ਦੇ ਜਿਹੜਾ ਸਫ਼ਰ ਕਰਨਾ ਅਤੇ ਹੋਰਨਾਂ ਮੁਲਕਾਂ ਨੂੰ ਸਫ਼ਰ ਆਪਣਾ ਵਧਾਇਆ। ਪਰ ਹਾਲ ਦੀ ਘੜੀ ਜਿਹੜਾ USA ਵੱਲੋਂ ਕੈਨੇਡੀਅਨ ਜਿਹੜੇ ਨੇ ਬਹੁਤਾ ਖੁਸ਼ ਨਹੀਂ, ਉੱਥੇ ਨੂੰ ਜਾ ਕੇ ਬਹੁਤਾ ਰਾਜ਼ੀ ਨਹੀਂ। ਅਤੇ ਇੱਧਰ ਕੈਨੇਡਾ ਦੇ ਵਿੱਚ ਸਟਰੋਂਗ ਕੈਨੇਡਾ ਪਾਸ ਜਿਹੜਾ ਹੈ ਜੀ ਉਹ ਸ਼ੁਰੂ ਹੋਣ ਜਾ ਰਿਹਾ ਅਗਲੇ ਮਹੀਨੇ ਤੋਂ, ਅਤੇ ਤੁਸੀਂ ਉਸਦਾ ਭਰਪੂਰ ਫਾਇਦਾ ਉਠਾ ਸਕਦੇ ਹੋ। ਪਾਰਕਸ ਦੀ ਅਤੇ ਫੀਸ ਵਗੈਰਾ ਘਟਾਈ ਜਾ ਰਹੀ ਹੈ, ਕਿਤੇ ਬਿਲਕੁਲ ਹੀ ਖਤਮ ਕੀਤੀ ਜਾ ਰਹੀ ਹੈ। ਜ਼ਿਆਦਾ ਰਿਪੋਰਟਸ ਜਿਹੜੀ ਡਿਟੇਲ ਹੈ ਤੁਸੀਂ ਔਨਲਾਈਨ ਵੀ ਲੈ ਸਕਦੇ ਹੋ। ਸੋ ਇਹ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਜੀ। ਖਬਰ ਜਿਹੜੀ ਹੈ ਪੰਜਾਬ ਦੀ ਵੀ ਸਾਂਝੀ ਕਰ ਲੈਂਦੇ ਹਾਂ ਜੀ। ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ, ਅਤੇ ਵੈਸੇ ਤਾਂ ਇਹਦੇ ਨਤੀਜਿਆਂ ਦੇ ਵਿੱਚ ਬੜਾ ਰੌਲਾ ਗੌਲਾ ਹੁੰਦਾ, ਉਮੀਦਵਾਰ ਉਨੇ ਸਪਸ਼ਟ ਨਹੀਂ ਹੁੰਦੇ ਕਿ ਕਿਹੜੀ ਪਾਰਟੀ ਨਾਲ ਜੁੜੇ ਹੋਏ ਨੇ ਜੋ ਵਿਧਾਨ ਸਭਾ ਅਤੇ ਲੋਕ ਸਭਾ ਦੇ ਵਿੱਚ ਹੁੰਦਾ। ਫਿਰ ਵੀ 103 ਜਗ੍ਹਾ 'ਤੇ ਵੋਟਾਂ ਪਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ। ਇਹ ਜਿਹੜੀਆਂ ਵੋਟਾਂ ਪਈਆਂ ਇਹਨਾਂ ਵਿੱਚ ਆਮ ਆਦਮੀ ਜਿਹੜੇ ਪਾਰਟੀ ਆ ਉਹਨਾਂ ਨੇ ਜਿੱਤ ਬਹੁਤਿਆਂ 'ਤੇ ਪ੍ਰਾਪਤ ਕੀਤੀ ਹੈ। 957 ਵਾਰਡ ਜਿਹੜੇ ਪੂਰੇ ਪੰਜਾਬ ਦੇ ਵਿੱਚ ਸੀ ਉਹਨਾਂ ਦੇ ਵਿੱਚ ਰਿਪੋਰਟ ਆਉਣ ਤੱਕ ਜਿੱਤ ਦਰਜ ਕੀਤੀ ਹੈ। ਖੈਰ ਸਰਕਾਰ ਤਾਂ ਕਹਿੰਦੀ ਕਿ ਲੋਕਾਂ ਨੇ ਵਿਕਾਸ ਦੀ ਰਾਜਨੀਤੀ ਫਲਾਨਾ ਜੀ ਉਹ ਅਸੀਂ ਗੱਲਾਂ ਨਹੀਂ ਕਰਦੇ, ਮੈਂ ਸਿਰਫ ਇੰਨਾ ਕਿ ਕਹਿ ਸਕਦੇ ਹਾਂ ਕਿ ਟੋਟਲ ਜਿਹੜੇ ਹੈ ਹੁਣ ਤੱਕ ਜਿੰਨੇ ਸਾਡੇ ਕੋਲ ਜਿਹੜੇ ਪਹੁੰਚੇ, ਬਾਕੀ ਜਤਿੰਦਰ ਪੰਨੂ ਹੋਣਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ, 957 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਦੱਸੀ ਗਈ ਹੈ। ਕਾਂਗਰਸ 397 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਦੂਸਰੇ ਨੰਬਰ 'ਤੇ, ਸ਼੍ਰੋਮਣੀ ਅਕਾਲੀ ਦਲ 192, ਭਾਜਪਾ 172 ਅਤੇ ਬਹੁਜਨ ਸਮਾਜ ਪਾਰਟੀ ਵਾਲੇ ਵੀ 7 ਵਾਰਡਾਂ ਦੇ ਵਿੱਚ ਜਿੱਤ ਪ੍ਰਾਪਤ ਕਰੀ ਬੈਠੇ ਨੇ ਜੀ। ਇਹ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 115 ਗਿਣਤੀ ਕੇਂਦਰ ਬਣਾਏ ਗਏ ਸੀ, ਜਿੱਥੇ ਬੜੀ ਸਿਕਿਉਰਿਟੀ ਜ਼ੋਰਦਾਰ ਲਾਈ ਗਈ ਸੀ, ਅਤੇ 80 ਉਮੀਦਵਾਰ ਪਹਿਲਾਂ ਬਿਨਾਂ ਮੁਕਾਬਲੇ ਜਿੱਤ ਹੋ ਗਏ ਸੀ। ਅਤੇ ਸੂਬੇ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 19 ਨਗਰ ਪੰਚਾਇਤਾਂ ਲਈ ਇਹ 26 ਤਰੀਕ ਨੂੰ ਜਿਹੜੀਆਂ ਵੋਟਾਂ ਪਈਆਂ ਸੀ। ਸੋ ਇਸ ਤੋਂ ਪਹਿਲਾਂ ਵੀ ਜਿਹੜੀਆਂ 2024 ਦੇ ਵਿੱਚ ਵੋਟਾਂ ਪਈਆਂ ਸੀ ਕੁਛ ਥੋੜ੍ਹੀਆਂ ਜਿਹੀਆਂ, ਪਰ ਐਤਕੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਉਹ ਵੋਟਾਂ ਹਾਸਲ ਕੀਤੀਆਂ, ਅਤੇ ਕਈ ਜਗ੍ਹਾ 'ਤੇ ਜਿਹੜਾ ਹੈ ਇੱਕ ਪਾਸੜ ਮੁਕਾਬਲੇ ਵੀ ਦੇਖੇ ਗਏ। ਅਤੇ ਜੋ ਇਸ ਤੋਂ ਇੱਥੋਂ ਕਹਿ ਲਓ ਕਿ ਪਠਾਨਕੋਟ ਮੁਕੇਰੀਆਂ ਵੱਲ ਨੂੰ ਜਦੋਂ ਅਸੀਂ ਜਾਂਦੇ ਹਾਂ ਜੀ ਉੱਤਰ ਵੱਲ ਨੂੰ ਪੰਜਾਬ ਦੇ, ਤਾਂ ਉੱਧਰ ਭਾਜਪਾ ਦਾ ਜਿਹੜਾ ਜ਼ਿਆਦਾ ਪ੍ਰਭਾਵ ਦੇਖਿਆ ਗਿਆ। ਅਤੇ ਕੁਛ ਇਲਾਕਿਆਂ ਦੇ ਵਿੱਚ ਜਿਵੇਂ ਕਪੂਰਥਲਾ ਜਿੱਥੇ ਕਿ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਬੇਟੇ ਦਾ ਕਾਫੀ ਦਬਦਬਾ ਹੈ, ਉੱਥੇ ਜਿਹੜਾ ਉਹ 31 ਸੀਟਾਂ ਜਿਹੜੀਆਂ ਨੇ ਕਹਿੰਦੇ ਕਾਂਗਰਸ ਨੇ ਜਿੱਤੀਆਂ ਨੇ। ਸੋ ਕੁਛ ਜਗ੍ਹਾ 'ਤੇ ਕਾਂਗਰਸ ਵਾਲਿਆਂ ਨੇ ਚੰਗੇ ਮੋਰਚੇ ਮਾਰੇ ਨੇ, ਅਤੇ ਜ਼ਿਆਦਾ ਕਰਕੇ ਇਹ ਕਹਿ ਸਕਦੇ ਹਾਂ ਕਿ ਜ਼ਿਆਦਾ ਆਮ ਆਦਮੀ ਪਾਰਟੀ ਦੇ ਵਿੱਚ ਦੇ ਹੱਕ ਦੇ ਵਿੱਚ ਹੀ ਲੋਕ ਭੁਗਤੇ ਨੇ। ਖੈਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਲੜਾਈਆਂ ਪੜਾਈਆਂ ਦੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਰਹੀਆਂ ਨੇ। ਸੋ ਇਸ ਵੇਲੇ ਜ਼ਿਆਦਾ ਨਜ਼ਰ ਜਿਹੜੀ ਆ ਉਹ ਗਾਂ ਵਾਸਤੇ ਹੋਵੇਗੀ, ਅਤੇ ਬੜੇ ਇਸ ਦੇ ਨਾਲ ਰੌਲੇ ਰੱਪੇ ਵੀ ਪਏ ਨੇ। ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਕਹਿੰਦੇ ਆਪਣਾ ਜਿਹੜਾ ਏਰੀਆ ਉਹਨਾਂ ਦਾ ਜਿੱਥੇ ਕਿ ਉਹਨਾਂ ਚਮਕੌਰ ਸਾਹਿਬ ਦੇ ਵਿੱਚ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਉੱਥੇ ਕਾਫੀ ਹੋਈ ਹੈ, ਸੋ ਉਹਨਾਂ ਨੇ ਪ੍ਰਾਪਤ ਕੀਤੀ ਹੈ। ਅਤੇ ਇਹ ਵੀ ਉਹਨਾਂ ਦਾ ਕੇਸ ਕੀ ਮਜ਼ਬੂਤ ਹੋਵੇਗਾ, ਦੱਸਿਆ ਜਾ ਰਿਹਾ ਕਿ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਪੰਜਾਬ ਦੇ ਵਾਸਤੇ ਤਿਆਰੀ ਖਿੱਚੀ ਜਾ ਰਹੀ ਹੈ, ਅਤੇ ਰਾਹੁਲ ਗਾਂਧੀ ਅਤੇ ਹੋਰਨਾਂ ਆਗੂਆਂ ਦੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਜੀ। ਗੱਲ ਥੋੜ੍ਹੀ ਜਿਹੀ ਕ੍ਰਿਕਟ ਦੀ ਕਰ ਲਈ ਹੈ ਜੀ, ਅਤੇ ਕ੍ਰਿਕਟ ਦੇ IPL ਦਾ ਫਾਈਨਲ RCB ਰਾਇਲ ਚੈਲੇਂਜਰਸ ਬੰਗਲੌਰ ਅਤੇ ਗੁਜਰਾਤ ਦੀ ਟੀਮ ਦਰਮਿਆਨ ਹੋਵੇਗਾ। ਗੁਜਰਾਤ

0: ਐਟਨਸ ਨੇ ਅੱਜ ਹੋਏ ਮੁਕਾਬਲੇ ਦੇ ਵਿੱਚ ਰਾਜਸਥਾਨ ਰਾਇਲਸ ਨੂੰ ਹਰਾਇਆ। ਰਾਜਸਥਾਨ ਰਾਇਲਸ ਵੱਲੋਂ ਜੋ ਸੈਂਸੇਸ਼ਨ ਉਭਰੀ ਹੈ ਨਵੀਂ ਕ੍ਰਿਕਟ ਦੇ ਮੈਦਾਨ 'ਤੇ, ਵੈਭਵ ਸੂਰਿਆਵੰਸ਼ੀ ਜਿਹੜੇ ਨੇ ਜੀ, ਉਹਨਾਂ ਨੇ ਫਿਰ ਅੱਜ ਬਹੁਤ ਜ਼ਬਰਦਸਤ ਪਾਰੀ ਇਨਿੰਗ ਖੇਡੀ ਹੈ। ਉਹਨਾਂ ਨੇ 47 ਬਾਲਾਂ 'ਤੇ 96 ਰਨ ਬਣਾਏ, ਅਤੇ ਪਰ ਉਸ ਦੇ ਬਾਕੀ ਸਾਥੀ ਇੰਨਾ ਕੁਛ ਜ਼ਿਆਦਾ ਨਹੀਂ ਕਰ ਸਕੇ। 214 ਜਿਹੜੇ ਟੋਟਲ 20 ਓਵਰਾਂ ਦੇ ਵਿੱਚ ਬਣਾ ਸਕੇ, ਅਤੇ ਇਸ ਦੇ ਜਵਾਬ ਦੇ ਵਿੱਚ ਜ਼ਬਰਦਸਤ ਖੇਡਦੇ ਹੋਏ ਦੋਨੋਂ ਓਪਨਰਸ ਗੁਜਰਾਤ ਦੇ ਜਿਹੜੇ ਟਿਕੇ ਰਹੇ, ਅਤੇ ਉਹ ਕਾਫੀ ਖਿੱਚ ਕੇ ਮੈਚ ਨੂੰ ਲੈ ਗਏ। ਹਾਲਾਂਕਿ 3 ਵਿਕਟਾਂ ਲੈਣ ਵਿੱਚ ਜਿਹੜੇ ਸੀ ਰਾਜਸਥਾਨ ਰਾਇਲ ਵਾਲੇ ਕਾਮਯਾਬ ਹੋ ਗਏ, ਪਰ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਜਿਹੜੇ ਨੇ, ਉਹਨਾਂ ਨੇ ਸੈਂਚਰੀ ਬਣਾ ਦਿੱਤੀ ਅਤੇ 104 ਰਨ ਬਣਾ ਕੇ ਉਹ ਆਊਟ ਹੋਏ, ਅਤੇ ਉਸ ਵੇਲੇ ਤੱਕ ਟੀਮ ਉਹਨਾਂ ਦੀ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਹੋ ਚੁੱਕੀ ਸੀ। ਸੋ ਮੁਕਾਬਲਾ IPL ਦਾ ਹੁਣ ਰਾਇਲ ਚੈਲੇਂਜਰਸ ਬੰਗਲੌਰ ਅਤੇ ਗੁਜਰਾਤ ਦੇ ਦਰਮਿਆਨ ਹੋਵੇਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਮੈਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.
2: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
4: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
5: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7-8 PM, ਸੰਡੇਜ਼ 1-5 PM।
4: ਵਿਜ਼ਿਟ sabrang.ca।
1: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
6: Ladies and gentlemen, get ready to be a part of the hit Desi radio show with Sean. A complete audio magazine. Sangeet Studio.

0: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨੀ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ

0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 403-461-6161।
6: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹੈਗਾ ਤੁਹਾਡਾ ਆਪਣਾ ਜੈਕ ਤਾਲੀਵਾਲ ਕੰਟਰੀਅਲ ਸਪੋਰਟ ਤੋਂ। ਅਸੀਂ ਤੁਹਾਡੇ ਲਈ ਖੁਸ਼ਖਬਰੀ ਪੇਸ਼ ਕਰਨੇ ਚਾਹੁੰਦੇ ਹੈਗੇ ਆ। ਨਵੰਬਰ 1 ਤੋਂ ਕੋਈ ਵੀ ਨਵੀਂ ਗੱਡੀ ਜਿਹੜੀ ਖਰੀਦੀ ਜਾਊਗੀ, ਚਾਹੇ ਫਾਈਨਾਂਸ ਹੋਵੇ ਚਾਹੇ ਲੀਸ ਹੋਵੇ, ਉਹਦੇ ਵਿੱਚ ਤੁਹਾਨੂੰ ਇੰਜਨ ਦੀ ਗਾਰੰਟੀ ਮਿਲੂਗੀ ਲਾਈਫ ਟਾਈਮ ਵਾਸਤੇ। ਜੀ ਹਾਂ, ਲਾਈਫ ਟਾਈਮ ਦੀ ਇੰਜਨ ਦੀ ਗਾਰੰਟੀ ਅਸੀਂ ਕੰਟਰੀਅਲ ਸਪੋਰਟ ਹੀ ਦਿੰਦੇ ਪਏ ਹੈਗੇ ਆ। ਕੋਈ ਵੀ ਨਵੀਂ ਗੱਡੀ ਜਿਹੜੀ ਸਾਡੇ ਤੋਂ ਖਰੀਦੀ ਜਾਊਗੀ, ਉਹਦੇ ਵਿੱਚ ਸਿਰਫ ਤੁਸੀਂ ਸਾਡੇ ਤੋਂ ਉਹਦੀ ਸਰਵਿਸ ਐਂਡ ਰੂਟੀਨ ਮੇਨਟੇਨੈਂਸ ਕਰਾਉਣੀ ਹੈਗੀ ਆ। ਜਿਹੜੀ ਲਾਈਫ ਟਾਈਮ ਦੀ ਇੰਜਨ ਗਾਰੰਟੀ ਕੰਟਰੀਅਲ ਸਪੋਰਟ ਦਿੰਦੇ ਪਏ ਆ, ਇਹਦੇ ਵਿੱਚ ਤੁਹਾਡੀ ਕੋਈ ਕਾਸਟ ਨਹੀਂ ਹੈਗੀ, ਉਹ ਅਸੀਂ ਕਰਦੇ ਪਏ ਹੈਗੇ ਆ ਤੁਹਾਡੇ ਲਈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੈਕ ਧਾਲੀਵਾਲ ਨੂੰ ਕੰਟੈਕਟ ਕਰ ਸਕਦੇ ਹੈਗੇ 403-702-5479, ਔਰ ਜਾਂ ਤੁਸੀਂ ਆ ਕੇ ਸਾਨੂੰ ਕੰਟਰੀਅਲ ਸਪੋਰਟ ਤੇ ਮਿਲ ਸਕਦੇ ਹੈਗੇ ਆ 180 ਸਟੋਨਹਿਲ ਗੇਟ ਨਾਰਥ ਈਸਟ।
7: Sit back, relax, and fasten your seat belts. This is going to be a hell of a ride. Ekdam chikas. Hey, bro. Chikas bole to? Ekdam dhasu. Dhasu bole to? Kool-Aid.
8: संगीत में एक दो छोटी न्यूज आपकी नजर करते हैं और उसके बाद बढ़ते हैं प्रोग्राम में आगे। चाइना के जो ट्रेड मिनिस्टर हैं, माफ कीजिएगा, फॉरेन मिनिस्टर हैं वैंग यी, उनका ये कहना है कि ड्यूरिंग जो रिसेंट डिप्लोमेटिक विजिट थी कनाडा की, उसमें उन्होंने ये कहा है कि कनाडा की एक्सपोर्ट्स टू चाइना कुड पोटेंशियली डबल बाई 2030, यानी कितने 2030 में, 3 साल बाकी, 3.5 साल बाकी हैं। एज बोथ कंट्रीज सीक टू इम्प्रूव ट्रेड टाइज। अच्छा, ये कुछ छोटी बात नहीं है, 3 साल के अंदर अंदर चाइना, जो कि इस वक्त सेकंड लार्जेस्ट इकोनॉमी है एंड इट इज ग्रोइंग सो फास्ट दैट बहुत जल्द वो नंबर वन इकोनॉमी बन जाएगी दुनिया की, और पॉपुलेशन वाइज, कंजम्पशन वाइज वो ऑलरेडी लार्जेस्ट इकोनॉमी है दुनिया की, क्योंकि अगर आप एक्सपोर्ट करते हैं तो जाहिर है 1 बिलियन लोग हैं वहां पर, और उनकी जो पर कैपिटा इनकम है वो बढ़ रही है, कंजम्पशन बहुत तेजी से बढ़ रही है, स्टैंडर्ड ऑफ लिविंग बहुत तेजी से हाई हो रहा है, सो दे आर बाइंग लाइक एनीथिंग। अच्छा, ये जो